0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: सोने घर की निशानी होंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी का पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इन्हां दा शोरूम अज ही इन्हां दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
8: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
9: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
8: जानिया पछानिया नाम है सांझा पंजाब ग्रोसरी स्टोर
9: तुहाडी ग्रोसरी दीआं लोड़ां पूरीआं करन लई सांझा पंजाब दीआं कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
8: सांझा पंजाब ग्रोसरी स्टोर पहली लोकेशन 331-3690 वेस्ट विंड ड्राइव
9: दूजी लोकेशन 117-7770 एवेन्यू
8: तीजी लोकेशन 570-6520 फाल्कन रिज बुलेवार्ड
9: चौथी लोकेशन 606 सिटी स्केप स्क्योर
8: पांचवी लोकेशन 3150-235 रेड एम्बर्स वे
9: छेवी लोकेशन 400-45 कैरिंगटन बुलेवार्ड नॉर्थ वेस्ट कैलगरी
8: सांझा पंजाब ग्रोसरी स्टोर दीआं 6 लोकेशनां दा सांझा फोन नंबर
9: 403-835 बाई बाई
10: पिछले दिनां दे विच पंजाब दे विच इको मुद्दा लगातार सुर्खियां बटोर रहा है एक कथित वीडियो नूं लैके लगातार बयानबाजी दोनों तरहां दे वल्लों हो रही है चाहे एक पासे सरकार होवे ते दूजे पासे श्रोमणी अकाली दल होवे जां फिर SGPC जां फिर अकाल तख्त साहिब दे जथेदार ज्ञानी कुलदीप सिंह गड़गज और 29 तरीक नूं बुलाया गया है जिन्ने MLAs ने कि उत्थे उस तो बाद फैसला लिया जाता है पूरे मामले के उपर गलबात करांगे साडे नाल मौजूद रहनगे साबका अकाल तख्त साहब दे जथेदार ज्ञानी रणजीत सिंह जी उन्हां नाल गलबात करदे आं वाहिगुरु खालसा वाहिगुरु फतेह जी सिंह साहब आप इत्थे शुरू कर लैने आं सब तो पहला तां जिस दिन ये मामला अकाल तख्त साहब पहुंचदा है उस तो बाद लगातार एक बयानबाजी हुंदी हैगी अकाल तख्त साहब दे जथेदार दे वल्लों फसील तो हुक्म भी सुनाया जांदा CM मान दे खिलाफ तुसी सारे बरतारे नू पूरी चंगी तरह देखिया तुसी की समझदे हो
11: ए मैं जो कुछ समझदा समझण वाली गल ते जिहड़ी हुंदी बहुत डुंघाई च कोई गल होवे तां हुंदी ए सारा कुछ पोलिटिकल सुखबीर बादल जिहड़ा नचाउण डिया अपने हत्थां ते ते ओ नची जाण डिया क्योंकि ओ उहने पैसे लाए उहने ओ इहदे विच कोई पंथक इशू होवे धार्मिक इशू होवे ते उहदे ते बंदा कुछ सोचदा समझदा कोई गल करदा जिहदे नाल कोई कौम दा नुकसान होया होवे जां कोई धर्म दा नुकसान होया होवे हुण ना ते जिहड़ा भगवंत मान जिहड़ा पंथक आ इहनां दी सरकार सैकुलर आ धर्म दी नहीं हैगी ते ना ही इहने धर्म दा कोई इहो जिहा नुकसान कीता जिहदे बदले ओ इहनूं बदनाम कर लिया जां इहनूं इहदी ਇਹਦੀ ਜਿਹੜੀ ਪਰਸਨੈਲਿਟੀ ਆ ਉਹਨੂੰ ਲੋਕਾਂ ਚ ਖੁਆਰ ਕਰ ਰਿਹਾ ਇਹ ਕਹਿ ਕੇ ਇਹਨੂੰ ਮੂੰਹ ਨਾ ਲਾਇਓ ਇਹ ਪੰਥ ਦੁਖੀ ਆ ਇਹ ਬਹੁਤ ਵਾਹਿਆਤ ਗੱਲਾਂ ਕੀਤੀਆਂ ਇਸ ਬੰਦੇ ਨੇ ਇਹ ਕਿਸੇ ਦੀ ਪੋਜੀਸ਼ਨ ਖਰਾਬ ਕਰਨ ਲਈ ਅਕਾਲ ਤਖ਼ਤ ਅੰਮ੍ਰਿਤ ਸੂਤ ਜਿਹੜਾ ਬਹੁਤ ਮਾੜਾ ਇਹ ਨਾ ਤੇ ਕੋਈ ਇਹੋ ਜਿਹਾ ਇਸ਼ੂ ਸੀ ਇੱਕ ਕੋਈ ਇਹਦੀ ਸ਼ਰਾਬ ਪੀਂਦੇ ਦੀ ਫਿਲਮ ਜਾਂ ਫਿਲਮ ਦੇ ਨਾਲ ਸੰਬੰਧਤ ਜੋ ਵੀ ਇਹ ਗੱਲ ਕਰ ਰਿਹਾ ਉਹਦੇ ਨਾਲ ਧਰਮ ਦਾ ਕੀ ਲੈਣਾ ਦੇਣਾ ਦੂਸਰੀ ਗੱਲ ਉਹ ਕਦੋਂ ਦੀ ਆ ਕਦੋਂ ਦੀ ਨਹੀਂ ਤੂੰ ਇੱਕੋ ਹੀ ਉਹਦੇ ਉੱਤੇ ਇਸ਼ੂ ਤੇ ਲਿਆ ਕੇ ਤੇ ਇਹਨੂੰ ਜਿਹੜਾ ਫੁਰਮਾਨ ਜਾਰੀ ਕਰਦੇ ਇਹਨੂੰ ਕੋਈ ਮੂੰਹ ਨਾ ਲਾਵੇ ਇਹਨੂੰ ਕੋਈ ਇਹ ਬਹੁਤ ਮੰਦਭਾਗਾ ਇਹ ਸਾਰੀ ਮੈਂ ਸਮਝਦਾ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇੱਕ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਤੇ ਇੱਕ ਇਹੋ ਜਿਹੀ ਜਿਹੜੀ ਬਕਵਾਸ ਮਾਰਨੀ ਉਹ ਕਲੰਕ ਹੈ ਇਹ ਨਹੀਂ ਹੋਣਾ ਚਾਹੀਦਾ
10: ਪਿਛਲੇ ਦਿਨੀ SGPC ਪ੍ਰਧਾਨ ਧਾਮੀ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਬਾਹਰ ਗਏ ਹੋਏ ਸੀ ਐਮਰਜੈਂਸੀ ਮੀਟਿੰਗ ਬੁਲਾਈ ਉਹ ਕਹਿੰਦੇ ਕਿ ਅਸੀਂ ਇਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਵਾਂਗੇ ਫਿਰ ਲੋਕ ਇਹ ਵੀ ਗੱਲ ਕਹਿਣ ਲੱਗ ਗਏ ਕਹਿੰਦੇ ਫਿਰ ਸਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਿਹੜੇ ਹੈਗੇ ਨੇ ਪਹਿਲਾਂ ਵਾਲੇ ਵੀ ਲਾਗੂ ਕਰਵਾਓ ਤੁਹਾਡਾ ਵੀ ਪਿਆ ਹੈਗਾ 98 ਵਾਲਾ
11: ਇੱਕੋ ਉਹ ਵੀ ਲਾਗੂ ਕਰਾਉਣ ਜਿਹੜਾ ਰਾਮ ਰਹੀਮ ਨੂੰ ਮਾਫ਼ ਕੀਤਾ ਸੀ ਤੇ ਉਹ ਤੇ 1 ਕਰੋੜ ਰੁਪਇਆ ਜਿਹੜਾ ਗੁਰੂ ਘਰ ਦਾ ਲਾਇਆ ਸੀ ਇਸ਼ਤਿਹਾਰ ਦੇਣ ਚ ਓਹਨੂੰ ਵੀ ਲਾਗੂ ਕਰਵਾ ਲੈਣ। ਇਹਨਾਂ ਨੇ ਇਹਨਾਂ ਦਾ ਇੱਕੋ ਇੱਕ ਮਕਸਦ ਆ ਕਿ ਬਾਦਲ ਪਰਿਵਾਰ ਜਿਹੜਾ ਓਹਨੂੰ ਸਰਕਾਰ ਕਿਵੇਂ ਮਿਲੇ, ਓਹਦਾ ਖੁੱਸਿਆ ਹੋਇਆ ਜਿਹੜਾ ਵਕਾਰ ਹੈ ਉਹ ਕਿਵੇਂ ਵਾਪਸ ਆਵੇ। ਇਹਨਾਂ ਨੂੰ ਇਹ ਨੀ ਪਤਾ ਵੀ ਓਹਨੇ ਧਰਮ ਦਾ ਕਿੰਨਾ ਨੁਕਸਾਨ ਕੀਤਾ। ਅਸਲ ਚ ਧਰਮ ਦੁਖੀ ਹੈਗਾ, ਕੌਮ ਦਾ ਦੁਖੀ ਹੈਗਾ, ਕੋਈ ਧਰਮ ਧਰੋਹੀ ਹੈਗਾ ਤੇ ਉਹ ਬਾਦਲ ਪਰਿਵਾਰ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਕੁਛ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਇਆ ਜਾਂ ਇਹਨਾਂ ਦੀ ਕਿਰਪਾ ਨਾਲ ਸਾਡੀ ਕੌਮ ਨੂੰ ਵੇਖਣਾ ਪਿਆ ਜਾਂ ਕੌਮ ਦੇ ਹਿਰਦੇ ਬਲੁੰਦਰੇ ਗਏ, ਇਹਨਾਂ ਨੂੰ ਜਰਾ ਅੱਜ ਤੱਕ ਸ਼ਰਮ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ 328 ਜਿਹਦੀ ਤੱਕ ਪੰਜੀ 10 ਪਾਇਆ ਇਹ ਜਿਹੜਾ ਧਾਮੀ ਆ, 205 ਸਰੂਪ ਜਿਹੜੇ ਪੁਰਾਤਨ ਸੀਗੇ ਉਹ ਉਹ ਜਿਹੜੇ ਇਹਨਾਂ ਨੇ ਦਿੱਤੇ ਹੋਏ ਆ ਕਿਸੇ ਏਜੰਸੀ ਨੂੰ, ਉਹ ਅੱਜ ਤੱਕ ਜਿਹੜਾ ਕੋਰਟ ਦੇ ਥਰੂ ਵੀ ਇਹ ਨਹੀਂ ਦੱਸ ਪਾਇਆ ਕਿ ਉਹ ਕਿੱਥੇ ਨੇ ਤੇ ਅਸੀਂ ਕਦੋਂ ਲਿਆਵਾਂਗੇ, ਕਾਹਦੇ ਲਈ ਅਸੀਂ ਦਿੱਤੇ ਆ। ਇੱਕ 28 ਹੁਕਮਨਾਮੇ, 2 ਦਸਮ ਗ੍ਰੰਥ ਦੇ ਪੁਰਾਤਨ ਸਰੂਪ, 2 ਜਨਮ ਸਾਖੀਆਂ ਦੇ ਖਰੜੇ ਤੇ 205 ਸਰੂਪ ਜਿਹਦੇ ਵਿਚ ਇਕ ਸੁਨਹਿਰੀ ਬੀੜ ਹੈ। ਇਹ ਜਿਹੜਾ ਧਾਮੀ ਆ ਇਹਨੂੰ ਜਿਹੜੇ ਫਰਜ਼ ਨਿਭਾਉਣੇ ਚਾਹੀਦੇ ਉਹ ਨਿਭਾਵੇ, ਪੈਸੇ ਦਾ ਮਿਸ ਯੂਜ ਕਰ ਰਿਹਾ ਹੈ ਬਿਨਾਂ ਮਤਲਬ ਤੋਂ। ਬਾਦਲ ਦੀ ਸੁਖਬੀਰ ਬਾਦਲ ਦੀ ਇੱਕ ਯਾਸ਼ੀ ਦਾ ਅੱਡਾ ਬਣਾਇਆ ਜਿਹੜਾ ਦਿੱਲੀ 35 ਕਰੋੜ ਦੀ ਕੋਠੀ ਲਈ, ਉਹ ਤੇ 35 ਕਰੋੜ ਹੀ ਹੋਰ ਲਾਉਣਗੇ, ਕਮੇਟੀ ਬਣ ਗਈ ਉਹਨੂੰ ਰੈਨਵਿਊ ਕਰਨ ਲਈ, ਉਹ ਕਾਹਦੇ ਨੀ ਬਣਾਇਆ। ਇਹ ਧਾਮੀ ਅੱਜ ਤੱਕ ਨੀ ਜਵਾਬ ਦੇ ਪਿਆ ਰਿਹਾ ਸਾਨੂੰ ਵੀ ਇਹ ਕੌਮ ਦਾ ਪੈਸਾ ਜਿਹੜਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲੱਗਣਾ ਚਾਹੀਦਾ ਸੀ ਉਹ ਇਹ ਬਾਦਲ ਦੀ ਰਾਜਨੀਤੀ ਤੇ ਕਿਉਂ ਲੱਗ ਰਿਹਾ, ਇਹ ਪ੍ਰਬੰਧਕ ਕਮੇਟੀ ਦਾ ਪੈਸਾ। ਤੇ ਇਹ ਜਿਹੜਾ ਪਤਾ ਨੀ ਇਸ ਹੁਕਮਨਾਮੇ ਵਿਚ ਉਹ ਕੀ ਦਿਸਦਾ ਇਹਨੂੰ ਧਾਮੀ ਨੂੰ, ਜਿਹੜਾ ਕਿ ਆਪ ਪਹਿਲਾਂ ਵੈਲਕਮ ਕਰਦਾ ਰਿਹਾ ਕਾਨੂੰਨ ਬਣਾਉਣ ਦੇ, ਤੇ ਹੁਣ ਇਹ ਜੋ ਕੁਛ ਵੀ ਕਰਨ ਡਿਆ। ਲੜਾਈ ਜੇ ਬਣਦੀ ਆ ਕੋਈ ਤੇ ਧਾਮੀ ਲੜੇ, ਸੁਖਬੀਰ ਬਾਦਲ ਲੜੇ, ਅਕਾਲ ਤਖ਼ਤ ਨੂੰ ਇਹ ਢਾਲ ਬਣਾ ਰਹੇ ਜਿਹੜੀ, ਇਹ ਕੌਮ ਲਈ ਬੜੀ ਦੁਖਦਾਈ ਗੱਲ ਹੈ।
10: ਸਿੰਘ ਸਾਹਿਬ, ਜਦੋਂ ਪਹਿਲੇ ਦਿਨੀ SGPC ਪ੍ਰਧਾਨ ਧਾਮੀ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਲੋਕ ਉਦੋਂ ਇਹ ਗੱਲ ਵੀ ਕਰਦੇ ਨੇ ਕਿ ਜਦੋਂ 2 ਦਸੰਬਰ ਵਾਲੇ ਦਿਨ ਧਾਮੀ ਹੋਣਾ ਨੂੰ ਵੀ ਜਿਹੜੀ ਕਮੇਟੀ ਸੀ ਉਹਦੇ ਵਿਚ ਪਾਇਆ ਗਿਆ ਸੀ, ਚੇਅਰਮੈਨ ਬਣਾਇਆ ਗਿਆ ਸੀ, ਪਰ ਉਹ ਤਾਂ ਕਹਿੰਦੇ ਪਿੱਛੇ ਹਟ ਗਏ,
11: ਉਹ ਨੀ ਲਾਗੂ ਕਰਵਾਇਆ, ਉਹ ਰਿਜ਼ਾਈਨ ਕਰਤਾ। ਉੱਥੇ ਅਕਾਲ ਤਖ਼ਤ ਇਹਨਾਂ ਨੂੰ ਕੁਛ ਨੀ ਕਹਿੰਦਾ, ਅਕਾਲ ਤਖ਼ਤ ਦੀ ਅਵਗਿਆ ਕਰਕੇ ਜਿਹੜਾ ਵੀ ਹੁਕਮਨਾਮਾ ਸੁਣਾਉਣ ਵਾਲੇ ਸੀ 2 ਦਸੰਬਰ ਦਾ, ਉਹ 5 ਸਿੰਘ ਕਿੱਥੇ ਧਾਮੀ ਦੱਸ ਦੇ ਸਾਨੂੰ, 5 ਸਿੰਘ ਕਿੱਧਰ ਗਏ, ਕਿਹਦੇ ਹੁਕਮ ਨਾਲ ਉਹਨਾਂ ਨੂੰ ਤਖ਼ਤ ਤੋਂ ਲਾਇਆ, ਕਿਹਦੇ ਹੁਕਮ ਨਾਲ ਰਾਤ ਨੂੰ ਗੜਗੱਜ ਬਣਿਆ। ਧਾਮੀ ਵੀ ਕਲੀਅਰ ਕਰਦੇ ਜਰਾ, ਸਾਡੀ ਕੌਮ ਦਾ ਕੌਮ ਦੇ ਨਾਲ ਇਹ ਦੁਸ਼ਮਣੀ ਕਮਾ ਰਹੇ ਨੇ, ਧਰੋਹ ਕਮਾ ਰਹੇ ਨੇ, ਇਹ ਸਾਡੀ ਕੌਮ ਦਾ ਅੱਜ ਤੱਕ ਜੋ ਕੁਛ ਵੀ ਵਿਚਾਰਗੀ ਵਾਲਾ ਜੀਵਨ ਬਤੀਤ ਕਰ ਰਹੀ ਆ, ਅਸੀਂ ਥਾਂ ਪਰ ਥਾਂ ਸਾਡੀ ਇਮੇਜ ਡਾਊਨ ਹੋਣ ਡਈ ਆ, ਅਸੀਂ ਆਰਥਿਕ ਤੌਰ ਤੇ ਨੁਕਸਾਨ ਜਾ ਰਹੇ ਹਾਂ, ਸਾਡੇ ਗਰੀਬ ਬੱਚੇ ਜਿਹੜੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਅਸਾਈ ਸਕੂਲਾਂ ਚ ਪੜ੍ਹਨ ਲਈ ਮਜਬੂਰ ਹੋਏ ਪਏ ਨੇ, ਤੋ ਬਹੁਤ ਨੁਕਸਾਨ ਕਰ ਰਹੀ ਹੈ ਸਾਡਾ ਪ੍ਰਬੰਧਕ ਕਮੇਟੀ ਤੇ ਇਹ ਜਿਹੜਾ ਬਾਦਲ ਪਰਿਵਾਰ ਹੈ।
10: ਪਿਛਲੇ ਦਿਨ ਵੀਡੀਓ ਵੀ ਜਾਰੀ ਕਰਤੀ ਜਿਹੜੀ ਅਕਾਲ ਤਖ਼ਤ ਸਾਹਿਬ ਜਦੋਂ ਪੇਸ਼ ਹੁੰਦੇ ਨੇ ਸੀਐਮ ਆਨ, ਲੋਕਾਂ ਦੀ ਅਲੱਗ ਅਲੱਗ ਰਾਏ ਹੈ। ਸਿੰਘ ਸਾਹਿਬ, ਤੁਸੀਂ ਜਿਹਦਾ ਰਹੇ ਹੋ, ਤੁਸੀਂ ਇਸ ਸਾਰੇ ਚੀਜ਼ ਨੂੰ ਕਿਵੇਂ ਦੇਖਦੇ ਹੋ? ਲੋਕ ਕਹਿੰਦੇ ਕਿ ਜੇ ਆਈ ਤੁਸੀਂ ਜਨਤਕ ਕਰਦੇ ਰਹੋਗੇ ਵੀਡੀਓਜ਼, ਚਾਹੇ ਉਦੋਂ ਬਲਟੋਹਾ ਵੇਲੇ ਹੋਵੇ ਚਾਹੇ ਹੁਣ ਹੋਵੇ, ਕਹਿੰਦੇ ਫਿਰ ਤਾਂ ਜਿਹੜਾ ਜਾਊਗਾ ਉੱਥੇ ਅਕਾਲ ਤਖ਼ਤ ਸਾਹਿਬ ਜਿਹਨੇ ਪੇਸ਼ ਹੋਣਾ ਉਹ ਉੱਥੋਂ ਜਾਣ ਤੋਂ ਗੁਰੇਜ਼ ਕਰੂਗਾ। ਜਿਵੇਂ ਤੁਸੀਂ ਦੇਖੋ ਸੁਰਜੀਤ ਸਿੰਘ ਬਰਨਾਲਾ ਨੂੰ ਜਦੋਂ ਬੁਲਾਇਆ ਗਿਆ ਉਹ ਗਏ ਨਹੀਂ, ਉਹ ਉਦੋਂ ਗਏ ਜਦੋਂ ਮਾਹੌਲ ਜਿਹੜਾ ਠੀਕ ਹੋ ਗਿਆ ਸੀ।
11: ਇੱਕ ਤਾਂ ਇਹ ਜਿਹੜਾ ਇਹਨਾਂ ਨੇ 5 ਪਿਆਰਿਆਂ ਦੀ ਮਰਿਆਦਾ ਦਾ ਕਾਣ ਕੀਤਾ ਨਾ, ਉਹ ਵੀ ਉਹਨਾਂ ਨੇ ਆਪਣੇ ਆਪ ਹੀ ਦਿਖਾਤਾ ਪਿਕਚਰ ਚ। ਇੱਕ ਗੜਗੱਜ ਬੈਠਾ, ਇੱਕ ਇਹਦੇ ਨਾਲ ਉਹ ਧਨੌਲਾ ਬੈਠਾ ਜਿਹੜਾ ਦਮਦਮਾ ਸਾਹਿਬ ਦਾ ਜਹਿਦਾਰ ਬਣਾਇਆ,
10: ਠੀਕ ਸਿੰਘ,
11: ਜਿਹਨੂੰ ਗੁਰਮੁਖ ਦਾ ਉੜਾ ਜਿਹੜਾ ਨੀ ਆਉਂਦਾ ਨਾ ਹੀ ਇਹਨੂੰ ਆਉਂਦਾ, ਉਹਦੇ ਸਾਹਮਣੇ ਇਹਨੂੰ ਬਿਠਾਇਆ। ਹੁਣ 5 ਸਿੰਘਾਂ ਤੋਂ 2 ਸਿੰਘਾਂ ਦੀ ਪ੍ਰਣਾਲੀ ਕਦੋਂ ਤੋਂ ਆ ਗਈ ਹੈ? ਸਾਡੇ 5 ਸਿੰਘਾਂ ਦਾ ਜਿਹੜਾ ਸਰੂਪ ਆ ਉਹ ਗੁਰੂ ਦਾ ਸਰੂਪ ਆ, ਤੇ ਅਸੀਂ ਗੁਰੂ ਤੋਂ ਦੀਖਿਆ ਲੈਂਦੇ ਜਦੋਂ ਤੋਂ 5 ਸਿੰਘ ਹੁੰਦੇ ਆ, ਤੇ ਗੁਰੂ ਸਾਹਿਬ ਦਾ ਹੁਕਮ ਹੈ ਮੇਰੀ ਆਤਮਾ ਗ੍ਰੰਥ ਵਿਚ, ਪ੍ਰਾਣ ਪੰਥ ਵਿਚ, ਸਰੀਰ ਮੇਰਾ 5 ਪਿਆਰੇ ਨੇ। ਤੇ ਇਹ ਜਿਹੜਾ ਗੜਗੱਜ ਹੈ ਇਹ ਆਪ ਹੁਦਰੀਆਂ ਕਰ ਰਿਹਾ, ਇਹਨੂੰ ਕਿੰਨੇ ਇਜਾਜ਼ ਦਿੱਤੀ ਕਿ ਤੁਸੀਂ 2 ਜਣੇ ਬਹਿ ਜਾਓ ਤੇ ਅੱਗੇ ਉਹਨੂੰ ਬਿਠਾ ਲਓ ਤੇ ਫਿਲਮ ਬਣਾ ਕੇ ਤੇ ਉਹਨੂੰ ਲੋਕਾਂ ਨੂੰ ਦਿਖਾਉਂਦੇ ਫਿਰੋ। ਉਦੋਂ ਜਦੋਂ ਬੁਲਾਇਆ ਉਦੋਂ ਇਹਨੇ ਕੀ ਕੱਢਿਆ ਉਹ ਚੋਂ? ਇਹ ਜਦੋਂ ਮਿਲਿਆ ਉਹਨੂੰ ਮਿਲਿਆ ਉਦੋਂ ਜੱਫੀਆਂ ਪਾ ਕੇ ਮਿਲਿਆ ਤੇ ਤੁਸੀਂ ਐਂ ਕਰੋ ਅਸੀਂ ਐਂ ਕਰਦੇ ਹਾਂ, ਉਦੋਂ ਤੇ ਬੜੀਆਂ ਸਲਾਹਾਂ ਕਰਦਾ ਜਿਸ ਤਰ੍ਹਾਂ, ਤੇ ਸਾਨੂੰ ਦੱਸਿਆ ਵੀ ਨੀ ਕੀ ਹੋਇਆ ਉਦੋਂ ਬਾਅਦ। ਅੱਜ ਇਹ ਜਿਹੜੀਆਂ ਗੱਲਾਂ ਕਰਨ ਡਿਆ ਏ ਇਹ ਆਪ ਖੁਦਰਾਪਣ ਹੈ, ਕੌਮ ਦੇ ਨਾਲ ਇਹ ਘਤਰੋਹ ਆ, ਇਹ ਸਿਧਾਂਤ ਦਾ ਮਜ਼ਾਕ ਆ, ਤੇ ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਜਿਹੜੀ ਸਾਨੂੰ ਸ਼ਕਤੀ ਅਕਾਲ ਤਖ਼ਤ ਇਹਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ।
10: ਜਿਹੜੀ ਇਹ ਵੀਡੀਓ ਨੂੰ ਲੈ ਕੇ ਚਰਚਾ ਚੱਲੀ, ਤੁਸੀਂ ਬੋਲੇ ਵੀ, ਤੁਸੀਂ ਇਹ ਵੀ ਕਿਹਾ ਕਿ ਭਾਈ ਫਿਰ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਸੀ, ਤੁਸੀਂ ਉਹਦੀ ਫੋਰੈਂਸਿਕ ਜਾਂਚ ਕਰਾ ਲੈਂਦੇ, ਉਹ ਤਾਂ ਕਰਾਈ ਨਹੀਂ। ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਸਾਹਮਣੇ ਆਈਆਂ, ਵੀਡੀਓ ਸਾਹਮਣੇ ਆਈਆਂ, ਜਦੋਂ ਸੁੱਚਾ ਸਿੰਘ ਲੰਗਾਹ ਦੇ ਪੈਰੀ ਹੱਥ ਵੀ ਲਾ ਰਹੇ ਹੁੰਦੇ ਨੇ ਜੈਦਾਗੜ ਗੱਜ, ਲੋਕ ਉਹ ਵੀ ਗੱਲਾਂ ਕਰਨ ਲੱਗ ਗਏ।
11: ਪੈਰੀ ਹੱਥ ਉਹਦਾ ਫਿਰ ਆਸਾਨ ਮੰਨਦਿਆ, ਜਦੋਂ ਇਹਨੂੰ ਰਾਤ ਨੂੰ 2 ਵਜੇ ਬਣਾਇਆ ਜਥੇਦਾਰ ਬਣਾਇਆ ਤੇ ਉਦੋਂ ਕੌਮ ਸੁੱਤੀ ਪਈ ਸੀ, ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਨਹੀਂ ਸੀ, ਉਸ ਸਮੇਂ ਇਹਨੂੰ ਜਿਹੜੀ ਪੱਗ ਦੇ ਕੇ ਤੇ ਜਿਹੜਾ ਐਲਾਨ ਕਰਨਾ ਸੀਗਾ ਵੀ ਇਹਨੂੰ ਬਣਾ ਦਿੱਤਾ ਗਿਆ ਜਥੇਦਾਰ, ਉਹ ਐਲਾਨ ਕਰਨ ਲਈ ਕੋਈ ਪ੍ਰੈਸ ਕਾਨਫਰੰਸ ਬਹਿੰਦਾ ਨਹੀਂ ਸੀ, ਨਾ ਕੋਈ ਮੁਲਾਜ਼ਮ ਬਹਿੰਦਾ ਸੀ ਗੁਰਦੁਆਰੇ ਦਾ, ਨਾ ਕੋਈ ਮੈਂਬਰ ਬਹਿੰਦਾ ਸੀ। ਉਦੋਂ ਫਿਰ ਸੁੱਚਾ ਸਿੰਘ ਲੰਗਾਹ ਜਿਹੜਾ ਉਹਨੇ ਇਹਦੀ ਪ੍ਰੈਸ ਕਾਨਫਰੰਸ ਕਰਕੇ ਇਹਦਾ ਨਾਂ ਡਿਕਲੇਅਰ ਕੀਤਾ, ਤੇ ਉਹ ਫਿਰ ਵਿਚਾਰਾ ਉਹਦਾ ਆਸਾਨ ਫਰਾਮੋਸ਼ ਜਿਹੜੇ ਹੁੰਦੇ ਉਹ ਨਹੀਂ ਨਾ ਹੈਗਾ, ਉਹਦਾ ਆਸਾਨ ਜਿਹੜਾ ਸਿਰ ਤੇ ਪਾ ਲੈਣ ਡਿਆ ਉਹਨੇ ਤਾਂ ਉਹਨੂੰ ਪੈਰੀ ਹੱਥ ਲਾਇਆ। ਪਰ ਇਹਨਾਂ ਲੋਕਾਂ ਨੂੰ ਮਰਿਆਦਾ ਨਾਲ ਕੀ ਲੱਗੇ, ਇਹਨਾਂ ਨੂੰ ਕੌਮ ਦੇ ਸਵੈਮਾਨ ਨਾਲ ਕੀ ਲੱਗੇ? ਇਹ ਲੋਕ ਉਹ ਨੇ ਜਿਹੜੇ ਮੌਕਾ ਪ੍ਰਸਤ ਨੇ, ਕੱਲ ਸਰਨੇ ਦੇ ਨਾਲ ਹੱਟੀ ਹੱਟੀ ਵਿਕਦਾ ਰਿਹਾ, ਅੱਜ ਬਾਦਲ ਦੇ ਨਾਲ ਵੇਖਣ ਡਿਆ, ਇਹ ਕੌਮ ਤੇ ਦਾਗ ਲੱਗੇ ਹੋਏ ਨੇ, ਇੱਕ ਦਿਨ ਇਹਨਾਂ ਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊਗਾ,
10: ਕਿਉਂਕਿ ਇਹ ਤਾਂ ਇੱਕ ਬਹੁਤ ਵੱਡੀ ਮਰਿਆਦਾ ਦਾ ਘਾਣ ਆ ਨਾ। ਦੇਖੋ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ, ਉਹ ਹੁਕਮਨਾਮਾ ਨੂੰ ਸੰਗਤ ਮੰਨ ਵੀ ਨਹੀਂ ਰਹੀ, ਤੁਸੀਂ ਦੇਖੋ ਦੂਜੇ ਤੀਜੇ ਦਿਨ ਹੀ ਰੈਲੀਆਂ ਸ਼ੁਰੂ ਹੋ ਗਈਆਂ ਸੀ, ਇਕੱਠ ਲੋਕਾਂ ਦਾ ਸੀ,
11: ਨਾ ਸੰਗਤ ਨੇ ਮੰਨਿਆ ਤੇ ਨਾ ਮੰਨਣ ਯੋਗ ਆ, ਤੇ ਨਾ ਹੀ ਇਹਨੂੰ ਜਥੇਦਾਰ ਮੰਨਿਆ ਸੰਗਤ ਨੇ। ਜਦੋਂ ਸੰਗਤ ਨੇ ਗੜਗੱਜ ਨੂੰ ਜਥੇਦਾਰ ਹੀ ਨਹੀਂ ਮੰਨਿਆ ਤੇ ਇਹਦੇ ਹੁਕਮਨਾਮੇ ਨੂੰ ਕਿਉਂ ਮੰਨੋਗੇ? ਫਿਰ ਹੁਕਮਨਾਮੇ ਦੇ ਵਿੱਚ ਕੋਈ ਤੱਤ ਹੋਵੇ, ਕੋਈ ਗੁਰੂ ਵਿਰੋਧੀ ਗੱਲ ਹੋਵੇ, ਗੁਰੂ ਘਰ ਦੇ ਖਿਲਾਫ਼ ਕੋਈ ਗੱਲ ਹੋਵੇ, ਤਾਂ ਵੀ ਲੋਕ ਕੋਈ ਸੋਚ ਸਕਦੇ ਆ। ਇਹ ਜਿਹੜਾ ਬਾਦਲ ਪਰਿਵਾਰ ਦਾ ਸਿਖਾਇਆ ਤਿੱਤਰ ਆ, ਜਿਹੜੇ ਤਿੱਤਰ ਜਾਂ ਜਿਹੜੇ ਹੋਰ ਜਾਨਵਰ ਸਿਖਾਏ ਹੋਏ ਜਿਹੜੇ ਆ ਨਾ ਜਾਤ ਭਰਾਵਾਂ ਨੂੰ ਲਿਆ ਕੇ ਤੇ ਉਹ ਮੌਤ ਦੀ ਫਾਹੀ ਫਸਾ ਜਾਂਦੇ ਨੇ, ਉਹੋ ਜਿਹਾ ਇੱਕ ਬੰਦਾ ਏ, ਤੇ ਇਹਦੀ ਵਜ੍ਹਾ ਨਾਲ ਜਿਹੜੀ ਅੱਜ ਕੌਮ ਦੁਬਧਾ ਚ ਆ ਜਾਂ ਕੌਮ ਜਿਹੜੀ ਆ ਉਹ ਬੇਬਸ ਹੋਈ ਪਈ ਵੀ ਕਰੀਏ ਤੇ ਕਰੀਏ ਕੀ ਕਰੀਏ।
10: ਤੁਸੀਂ ਕਿਹਾ ਕਿ ਕਿਹੜੀ ਇਸ ਵੀਡੀਓ ਦੇ ਵਿੱਚ ਜਾਂ ਕੋਈ ਧਰਮ ਦੁਖੀ ਕੰਮ ਕੀਤਾ ਸੀ ਉਹਨੇ, ਪਰ ਇਹ ਕਹਿ ਰਹੇ ਨੇ ਕਿ ਦੇਖੋ ਜੀ ਛਿੱਟੇ ਮਾਰੇ ਜਾ ਰਹੇ ਨੇ ਦਾਰੂ ਦੇ, ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਿ ਸਾਰਾ ਕੁਝ ਜਿਹੜਾ ਇਹ ਸਕ੍ਰਿਪਟਡ ਸੀ ਇਹ ਬਣਾਇਆ ਗਈ ਹੈ ਵੀਡੀਓ।
11: ਗੱਲ ਆ ਕਿ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਜਿਹੜੀਆਂ ਫਿਲਮਾਂ ਫੁਲਮਾਂ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ, ਨਾ ਹੀ ਦੁਨਿਆਵੀ ਅਦਾਲਤਾਂ ਚ ਨਾ ਇਸ ਰੂਹਾਨੀ ਅਦਾਲਤ ਚ,
10: ਇਹ ਕੋਈ ਆਧਾਰ ਨਹੀਂ ਮੰਨਦੀ,
11: ਨਾ ਇਹਦਾ ਕੋਈ ਆਧਾਰ ਨਹੀਂ ਗਾ। ਜਿਹੜਾ ਬੰਦਾ ਜਿਹੜੇ ਬੰਦੇ ਨੂੰ ਤਕਲੀਫ਼ ਹੋਵੇ, ਜਿਹਨੂੰ ਲੱਗੇ ਕਿ ਮੇਰੇ ਗੁਰੂ ਦੇ ਵਿਰੁੱਧ ਕੋਈ ਭੁਗਤਿਆ, ਤੇ ਉਹ ਆਪ ਹਿਕਡਾ ਕੇ ਖਲੁੰਦਾ ਅਕਾਲ ਤਖ਼ਤ ਅੱਗੇ ਇੱਕ ਸ਼ਿਕਾਇਤ ਲੈ ਕੇ ਆਉਂਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਸਿਰਫ ਬਣਾਈਆਂ ਹੁੰਦੀਆਂ ਗੱਲਾਂ, ਤੇ ਸਿਰਫ ਇਹੋ ਪੁਜੀਸ਼ਨ ਦਾ ਜਿਹੜੀ ਲੋਕਾਂ ਦੇ ਵਿੱਚ ਕਿਸੇ ਦੀ ਪੁਜੀਸ਼ਨ ਬਣੀ ਤੇ ਉਹਨੂੰ ਕਿਵੇਂ ਢਾਲ ਲਾਉਣੀ, ਉਹਨੂੰ ਕਿਵੇਂ ਦਾਗੀ ਕਰਨਾ, ਤੇ ਇਹ ਅੰਦਰੋਂ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਦੇ ਸਿਖਾਏ ਹੋਏ ਰਸਤੇ ਚੱਲਣ ਡਿਆ, ਜਿੱਦਾਂ ਉਹ ਕਹਿੰਦਾ ਉਤਰਾ ਹੀ ਕਰੀ ਜਾਂਦਾ। ਮੈਂ ਹੈਰਾਨ ਆ ਕਿ ਇਹ ਗੜਗੱਜ ਨੂੰ ਪਤਾ ਵੀ ਕੱਲ ਅਜੇ ਜਿਹੜੇ 5 ਸਿੰਘ ਇਹਦੇ ਹੁਕਮਨਾਮੇ ਜਾਰੀ ਕਰਦੇ ਸੀ ਉਹਨਾਂ ਚੋਂ ਇੱਕ ਨਹੀਂ ਮਿਲਦਾ ਉੱਥੇ, ਤੇ ਇਹਨੂੰ ਇਹ ਪਤਾ ਹੋਣਾ ਚਾਹੀਦਾ ਰਹਿਣਾ ਇੰਨੇ ਮੇਰੀ, ਇਹਦਾ ਵੀ ਪਤਾ ਨਹੀਂ ਕਦੋਂ ਕੱਢੇ ਉਹ, ਕਦੋਂ ਬੇਅਪਰੂਵ ਕਰਕੇ ਕੱਢੇ ਇਹਨੂੰ, ਤੇ ਅਸੀਂ ਇਹ ਰਾਏ ਦਿਆਂਗੇ ਕਿ ਬੰਦੇ ਦਾ ਪੁੱਤ ਬਣ, ਅਕਾਲ ਤਖ਼ਤ ਜਿਹੜਾ ਉੱਤੇ ਰਹਿਮ ਕਰ, ਅਕਾਲ ਤਖ਼ਤ ਦੇ ਉੱਤੋਂ ਇਹੋ ਜਿਹੀਆਂ ਆਪ ਹੁਦਰੀਆਂ ਗੱਲਾਂ ਨਾ ਕਰ।
10: ਹੁਣੇ ਹੁਣੇ ਅੱਜ ਹੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਬਿਆਨ ਆਇਆ, ਉਹ ਕਹਿੰਦੇ ਕਿ ਕਈ ਲੋਕ ਕਹਿ ਰਹੇ ਨੇ ਕਿ ਜਥੇਦਾਰ ਸਿਆਸੀ ਹੋ ਗਏ, ਉਹ ਕਹਿੰਦੇ ਕਿ ਜਥੇਦਾਰ ਹਮੇਸ਼ਾ ਹੀ ਸਿਆਸੀ ਹੁੰਦਾ, ਕਹਿੰਦੇ ਜਥੇਦਾਰ ਮਾਲਾ ਫੇਰ
11: ਸਿਆਸੀ ਨਹੀਂ ਗਾ, ਬੇਈਮਾਨ ਹੋ ਗਿਆ, ਵਿਗਿਆ ਹੈ, ਸਿਆਸੀ ਨਹੀਂ ਹੋਇਆ ਹੈ, ਇਹ ਬੇਈਮਾਨ ਹੋ ਗਿਆ ਤੇ ਵਿਗਿਆ, ਤੇ ਇਹ ਸੋਚ ਰਿਹਾ ਕਿ ਮੇਰੇ ਵੱਲ ਕੋਈ ਨਹੀਂ ਦੇਖ ਰਿਹਾ, ਜੋ ਕਿ ਮੇਰੀ ਕਰਤੂਤ ਵੱਲ ਕੋਈ ਨਹੀਂ ਦੇਖ ਰਿਹਾ। ਇਹਨੂੰ ਤੇ ਉਦੋਂ ਸ਼ਰਮ ਨਹੀਂ ਆਈ ਜਦੋਂ ਅੱਧੀ ਰਾਤ ਨੂੰ ਇਹਨੇ ਪੱਗ ਲਈ ਹੈ, ਉਦੋਂ ਇਹਨੂੰ ਪਤਾ ਨਹੀਂ ਕਿ ਮੈਂ ਜਿਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਪੱਗ ਲੈ ਰਿਹਾ ਲੋਕ ਕੀ ਆਖਣਗੇ ਮੈਨੂੰ ਘੱਟੋ ਘੱਟ ਲੋਕ ਪੱਗ ਲੈਂਦੇ ਨੂੰ ਦੇਖਣ ਮੇਰੇ ਗਵਾਹ ਬਣਨ ਮੇਰੇ ਸਪੋਰਟਰ ਬਣਨ ਇਹਦਾ ਚਾਹ ਹੋਣਾ ਚਾਹੀਦਾ ਸੀ ਪਰ ਇਹ ਖਰੀਦੇ ਹੋਏ ਲਾਲੇ ਗੋਲੇ ਨੇ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੀ ਲੱਗੇ ਜਿਹੜੀਆਂ ਮਰਜ਼ੀ ਗੱਲਾਂ ਕਰਦਾ ਰਹੇ ਇਹਦਾ ਸੰਗਤ ਦੇ ਦਿਲਾਂ ਤੇ ਸੰਗਤ ਦੇ ਮਨਾਂ ਚ ਕੋਈ ਅਸਰ ਨਹੀਂ ਇਹ ਮੈਂ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਕਹਿ ਚੁੱਕਾ ਵਾ ਜੇ ਫਰਜ਼ ਕਰ ਲਓ ਇਹਦੇ ਹੁਕਮਾਂ ਤੇ ਅਮਲ ਨਾ ਕੀਤਾ ਸੰਗਤ ਨੇ ਤੇ ਫਿਰ ਇਹ ਚੱਪਣੀ ਚ ਨੱਕ ਡੋਬ ਕੇ ਮਰੂਗਾ ਕੌਮ ਦੇ ਮਗਰੋਂ ਲੱਥੂਗਾ ਇਹ ਦੱਸੇ ਗੜਗੱਜ ਦੱਸੇ ਇੱਥੇ ਭਗਵੰਤ ਮਾਨ ਹੈ ਇੱਥੇ ਉਹ ਹੈ ਇੱਥੇ ਉਹਨੇ ਰਹਿਣਾ ਇੱਥੇ ਉਹਨੇ ਰਹਿਣਾ ਇੱਥੇ ਰਾਜਨੀਤੀ ਭਗਵੰਤ ਮਾਨ ਦੀ ਉੱਥੇ ਹੋਵੇ ਆਪਣੀ ਵੀ ਕਰੀ ਜਾਵੇ ਪਤਾ ਲੱਗ ਜੂ ਇਹਨੂੰ ਥੋੜੇ ਦਿਨਾਂ ਚ
10: ਤੁਹਾਨੂੰ ਲੱਗਦਾ ਸਾਰਾ ਕੁਛ ਸਿਆਸੀ ਸੀ
11: ਸਿਆਸੀ ਆ ਸਿਆਸੀ ਸੇ ਨੀ ਸਿਆਸੀ ਹੈ ਤੇ ਇਹ ਸਿਆਸੀ ਜਿਹੜਾ ਨਾ ਉਹ ਜਿਨ੍ਹਾਂ ਦੇ ਪੱਲੇ ਕੁਛ ਨੀ ਗੜਗੱਜ ਵਰਗਿਆਂ ਨੂੰ ਜਿਹੜੇ ਤੋਰਦੇ ਪਏ ਨੇ ਕਮੇਟੀ ਦਾ ਪ੍ਰਧਾਨ ਤੇ ਉਹਦਾ ਬਾਦਲ ਦਾ ਮੁੰਡਾ ਇਹ ਉਹਨਾਂ ਦਾ ਸਾਰਾ ਕਾਰਾ ਤੇ ਉਹਨਾਂ ਦੇ ਆਪਣੇ ਪੱਲੇ ਕੁਛ ਰਹਿ ਨੀ ਗਿਆ ਉਹ ਹੁਣ ਇਹਦੇ ਸਹਾਰੇ ਤੁਰੇ ਫਿਰਦੇ ਵਿਚਾਰੇ ਇਹਦਾ ਸਹਾਰਾ ਕਿੰਨਾ ਕੁ ਕਾਮਯਾਬ ਹੁੰਦਾ ਆਉਣ ਵਾਲੇ ਸਮੇਂ ਚ ਪਤਾ ਲੱਗ ਜੂ
10: ਉਹ ਮੈਂ ਜਿਹੜਾ ਉਹਨਾਂ ਬਿਆਨ ਆਇਆ ਮੈਂ ਪੂਰਾ ਕਰਦਾ ਕਹਿੰਦੇ ਕਿ ਜਥੇਦਾਰ ਸਿਆਸੀ ਹੁੰਦਾ ਕਹਿੰਦੇ ਹੋਰ ਜਥੇਦਾਰ ਮਾਲਾ ਫੇਰ ਨੂੰ ਰੱਖਿਆ
11: ਜਥੇਦਾਰ ਮਾਲਾ ਨੀ ਫੇਰੂਗਾ ਤੇ ਕੀ ਕਰੂਗਾ ਲੋਕਾਂ ਦੀ ਧੌਣਾ ਲਾਊਗਾ ਉਹਨੂੰ ਹੈ ਨੀ ਉਹਨੂੰ ਮੈਂ ਤੁਹਾਨੂੰ ਦੱਸਿਆ ਕਿ ਹੈ ਨੀ ਉਹਦੇ ਪੱਲੇ ਕੁਛ ਨੀ ਗਾ ਨਾ ਉਹਦੇ ਪੱਲੇ ਕੁਛ ਤੇ ਨਾ ਉਹਦੇ ਨਾਲ ਕੌਣ ਬੈਠਾ ਸਾਡਾ ਤੇ ਸਭ ਤੋਂ ਵਿਚਾਰਨ ਵਾਲੀ ਗੱਲ ਆ ਸਿੱਖਾਂ ਦੀ ਸੰਗਤ ਦੀ ਕਿ ਇਹ ਜਿਹੜੇ ਮੁਕਾਮ ਤੇ ਬੈਠੇ ਤੇ ਨਾਲ ਪੰਜ ਕੌਣ ਨੇ ਉਹਨਾਂ ਨੂੰ ਕਿੰਨੇ ਬਣਾਇਆ ਤੇ ਪਹਿਲਿਆਂ ਨੂੰ ਕਿੰਨੇ ਹਟਾਇਆ ਉਹਨੂੰ ਕਿੰਨੇ ਅਥਾਰਟੀ ਦਿੱਤੀ ਪ੍ਰਬੰਧਕ ਕਮੇਟੀ 15 ਸਾਲ ਇਲੈਕਸ਼ਨ ਹੋਇਆ ਨੂੰ ਹੋ ਗਏ ਆ ਉਹਦੇ ਇਲੈਕਸ਼ਨ ਨਹੀਂ ਹੋ ਰਹੇ ਇਹਨਾਂ ਨੂੰ ਕਿੰਨੇ ਤਾਕਤ ਦਿੱਤੀ ਕਿਹਨਾਂ ਨੇ ਅਧਿਕਾਰ ਦਿੱਤੇ ਕਿ ਇੱਕ ਗੁਰੂ ਦਾ ਰੁਤਬਾ ਹੈ ਉਹਨੂੰ ਉਹਦੀ ਥਾਂ ਪੁਰ ਕਰਨ ਲਈ ਇਹੋ ਜਿਹਾ ਕੱਚ ਘੜਿਆਂ ਨੂੰ ਲਿਆ ਕੇ ਅਕਾਲ ਤਖ਼ਤ ਦੇ ਉੱਤੇ ਥੋਪ ਦਿਓ ਇਹ ਇਹ ਨਜਾਇਜ਼ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਉਹ ਵੀ ਨਜਾਇਜ਼ ਹੈ ਜਾਂ ਉਹਨੂੰ ਕਿਸੇ ਨੇ ਕੋਈ ਪਾਵਰ ਜਾਂ ਅਥਾਰਟੀ ਨਹੀਂ ਦਿੱਤੀ ਤੇ ਨਾ ਹੀ ਉਹਦਾ ਹੱਕ ਬਣਦਾ ਨਾ ਹੀ ਉਹ ਗੁਰਮਤੀਆ ਕੋਈ ਨਾ ਹੀ ਉਹ ਗੁਰਸਿੱਖ ਆ ਗੁਰੂ ਤੋਂ ਬੇਮੁੱਖ ਵਪਾਰੀ ਪੁੱਤਰ ਆ ਤੇ ਸਾਡੀ ਕੌਮ ਨੂੰ ਬਰਬਾਦ ਕਰ ਰਿਹਾ ਗੁਰੂ ਸਾਹਿਬ ਜੀ ਦਾ ਸਰਾਫ ਲੈ ਰਹੇ ਨੇ ਪਹਿਲਾਂ ਹੀ ਗੁਰੂ ਸਾਹਿਬ ਜੀ ਦਾ ਸਰਾਫ ਜਿਹੜਾ ਲਿਆ ਉਹਦੇ ਤੇ ਇਹਨਾਂ ਨੂੰ ਅਮਲ ਕਰਨਾ ਚਾਹੀਦਾ ਅਕਲ ਕਰਨੀ ਚਾਹੀਦੀ ਹੈ 12-13 ਸਾਲ ਤੋਂ ਰੂੜੀਆਂ ਦੇ ਕੱਖ ਚੁਣਦੇ ਪਏ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਕੀ ਕੀਤਾ ਤੇ ਲੋਕ ਸਾਨੂੰ ਕਿੱਥੇ ਲਿਜਾ ਕੇ ਸੁੱਟ ਰਿਹਾ ਤੇ ਅੱਜ ਕਿਸ ਤਰ੍ਹਾਂ ਸਾਡੇ ਪਿੱਛੇ ਲੱਗ ਜਾਣਗੇ ਇਹ ਕਿੱਡੀ ਕੁ ਰੂਹਾਨੀ ਤਾਕਤ ਆ ਗੜਗੱਜ ਜਿਹੜਾ ਇਹਨਾਂ ਨੂੰ ਸਾਹਤਾ ਦਵਾ ਦੂਗਾ ਝੂਠ ਬੋਲ ਬੋਲ ਕੇ ਇੱਥੇ ਤੇ ਗੁਰੂ ਸਾਹਿਬ ਜਿਹੜੇ ਨੇ ਉਹ ਅੰਗ ਸੰਗ ਹੋਣ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ ਕੋਈ ਕੁਛ ਨੀ ਵਿਗਾੜ ਸਕਦਾ ਇਹ ਗੜਗੱਜ ਵਰਗੇ ਜਿੰਨੇ ਮਰਜ਼ੀ ਤੁਰੇ ਫਿਰਨ ਜਥੇਦਾਰ ਬਣ ਕੇ
10: ਧਾਮੀ ਦਾ ਕਹਿੰਦੇ ਕਿ ਇਸ ਤਾਂ ਪਿੰਡਾਂ ਪਿੰਡਾਂ ਚ ਜਾਵਾਂਗੇ ਅਸੀਂ ਪਿੰਡਾਂ ਪਿੰਡਾਂ ਚ ਜਾ ਕੇ ਪ੍ਰਚਾਰ ਕਰਾਂਗੇ
11: ਰੋਕਿਆ ਕਿੰਨੇ ਉਹਨੂੰ ਰੋਕਿਆ ਕਿੰਨੇ ਅਸੀਂ ਤੇ ਇਹੀ ਤੇ ਕਹਿੰਦੇ ਆ ਵੀ ਪਿੰਡਾਂ ਚ ਜਾਓ ਪਿੰਡਾਂ ਚ ਆਪਣੀ ਗੱਲ ਕਰੋ ਅਕਾਲ ਤਖ਼ਤ ਨੂੰ ਢਾਲ ਨਾ ਬਣਾਓ ਇਹੀ ਗੱਲ ਤੇ ਇਹੀ ਕਹਿੰਦੇ ਆ

0: ਉਹਨੂੰ ਮਾਨਤਾ ਦਿੱਤੀ ਰਘਵੀਰ ਸਿੰਘ ਨੇ ਉਹ ਵੀ ਉਸ ਤੋਂ ਪਹਿਲਾਂ ਇਨੋਵਾ ਕਾਰ ਲਈ ਤੇ ਫਿਰ ਉਹਨੂੰ ਸੋਪਾ ਦਿੱਤਾ ਪਹਿਲਾਂ ਸੋਪਾ ਦਿੱਤਾ ਹੀ ਨਹੀਂ ਕਿ ਮੈਂ ਨਹੀਂ ਦੇਣਾ ਇਹ ਤਾਂ ਪ੍ਰਕਾਸ਼ ਨਹੀਂ ਸੀ ਅੱਧੀ ਰਾਤ ਸੀ ਫਲਾਣਾ ਸੀ ਟੀਂਗਣਾ ਸੀ ਫਿਰ ਪਹਿਲਾਂ ਘਰ ਬੁਲਾ ਕੇ ਦਿੱਤਾ ਫਿਰ ਹਰਿਮੰਦਰ ਸਾਹਿਬ ਬੁਲਾ ਕੇ ਦੇ ਦਿੱਤਾ ਜਦੋਂ ਉਹਦੀ ਘਰਵਾਲੀ ਨੂੰ ਕਾਰ ਦੇ ਦਿੱਤੀ ਇਹਨਾਂ ਨੇ
1: ਇਨੋਵਾ ਕਾਰ ਲਈ
0: ਤੋ ਇਹ ਤੇ ਆਪ ਨਜਾਇਜ਼ ਆ ਤੇ ਕੌਮ ਤੇ ਬੋਝ ਬਣਿਆ ਹੋਇਆ ਇਹ ਕੌਮ ਨੂੰ ਕੋਈ ਰਾਹ ਦਿਖਾਊਗਾ ਅੰਧਾ ਆਗੂ ਦੇ ਦਈਏ ਕਿਆ ਪਾਤਰ ਜਾਣੇ ਅੰਨੇ ਆਗੂਆਂ ਨੇ ਵੀ ਕਦੀ ਰਾਹ ਦਿਖਾਇਆ ਮਹਾਰਾਜ ਕਹਿੰਦੇ ਨੇ ਕਿ ਨਾਨਕ ਅੰਧਾ ਹੋਏ ਕੇ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਾ ਹੀ ਆਵੇ ਆਪ ਲਿਖਾਏ ਜਿਹੜੇ ਅੰਨੇ ਹੋ ਕੇ ਕਹਿੰਦੇ ਨੇ ਅਸੀਂ ਪਾਰਖੂ ਆ ਰਤਨਾ ਦੇ ਉਹ ਜਦੋਂ ਮੰਡੀ ਚ ਆ ਕੇ ਦਾਵਾ ਕਰਦੇ ਅਸੀਂ ਪਾਰਖੂ ਰਤਨਾ ਪਰਖਣ ਲਈ ਆਏ ਤੇ ਉਹ ਫਿਰ ਰਤਨਾ ਦੀ ਤਸਵਾਰ ਜਾਣਦੇ ਨੀ ਕਿਉਂਕਿ ਅੰਨੇ ਹੁੰਦੇ ਆਵੇ ਆਪ ਲਿਖਾਏ ਆਪਣਾ ਆਪ ਦਿਖਾ ਜਾਂਦੇ ਇਹ ਆਪਣਾ ਆਪ ਦਿਖਾਉਣ ਡੇ ਨੇ ਹੋਰ ਕੋਈ ਗੱਲ ਨੀ
1: ਮੈਂ ਸਿਧਾਂਤਕ ਤੌਰ ਤੇ ਤਾਂ ਗੱਲ ਕੀਤੀ ਜਾਂਦਾ ਸਾਹਿਬ ਕਿਉਂਕਿ ਦੇਖੋ ਅਸੀਂ ਲੋਕ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਿਆ ਕਿ ਉਹਨੂੰ ਸਿਧਾਂਤਕ ਤੌਰ ਤੇ ਉਹਦੇ ਲਈ ਕੁਛ ਇਹੋ ਜਿਹੇ ਫਰਮਾਨ ਕੱਲ ਤੱਕ ਸਾਹਿਬ ਤੋਂ ਜਾਰੀ ਹੋ ਸਕਦੇ ਨੇ ਜੇ ਹੋ ਸਕਦੇ ਨੇ ਕਹਿੰਦੇ ਫਿਰ ਬਣਾਇਆ ਤਾਂ ਕਾਨੂੰਨ ਦੇਖੋ ਸਾਈਨਾਂ ਨੇ ਹੈ ਗਵਰਨਰ ਦੇ ਜੋ ਗਵਰਨਰ ਦੇ ਸਾਈਨ ਹੋ ਗਏ ਉਹੀ ਇੱਕ ਜਿਹੜਾ ਬਿੱਲ ਸੀ ਉਹ ਕਾਨੂੰਨ ਬਣਿਆ ਜੋ ਸਾਈਨ ਨਾ ਹੁੰਦੇ ਤਾਂ ਉਹ ਬਿੱਲ ਦਾ ਬਿੱਲ ਪਿਆ ਰਹਿੰਦਾ ਕਾਨੂੰਨ ਨਹੀਂ ਬਣਨਾ ਸੀ ਕਹਿੰਦੇ ਫਿਰ ਉਹਦੇ ਕੀ ਐਕਸ਼ਨ ਲਾਉਂਗੇ
0: ਮੈਂ ਤੁਹਾਨੂੰ ਪਹਿਲੀ ਨਜ਼ਰੇ ਪਹਿਲੀ ਗੱਲ ਇਹ ਦੱਸ ਦਿੱਤੀ ਹੈ ਕਿ ਇਹ ਸਾਰਾ ਕੁਛ ਗਲਤ ਆ ਇਹ ਜਿਹੜਾ ਜੋ ਕੁਛ ਵੀ ਡਰਾਮੇਬਾਜ਼ੀ ਕਰਨ ਡਿਆ ਜੋ ਕੁਛ ਵੀ ਕਰਨ ਡਿਆ ਕਾਨੂੰਨ ਬਣਵਾਇਆ ਇਹਨਾਂ ਆਪ ਬਣਵਾਇਆ ਆਪ ਇਹ ਉਹਦੇ ਥੱਲੇ ਗਿਆ ਟਾਵਰ ਦੇ ਜਦੋਂ ਬਣਾਇਆ ਇਹਨਾਂ ਵੈਲਕਮ ਕੀਤਾ ਫਿਰ ਸੁਖਬੀਰ ਬਾਦਲ ਨੇ ਇਹਨੂੰ ਹੁਕਮ ਦੇ ਦਿੱਤਾ ਕਿ ਪੰਜ ਮੈਂਬਰੀ ਪੰਜਾਂ ਸਿੰਘਾਂ ਦੀ ਮੀਟਿੰਗ ਬੁਲਾ ਕੇ ਇਹਨੂੰ ਐਂ ਕਰੋ ਓਂ ਕਰੋ ਉੱਧਰ ਲੱਗ ਪਿਆ ਤੋ ਇਹ ਇਹ ਜਿਹੜਾ ਕਾਨੂੰਨ ਜਿਹੜਾ ਵਿਧਾਨ ਸਭਾ ਹੁੰਦੀ ਕਾਨੂੰਨ ਬਣਾਉਣ ਲਈ ਹੈ ਹੋਰ ਕਾਹਦੇ ਲਈ ਹੁੰਦੀ ਹੈ ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਇਸ ਜਥੇਦਾਰ ਨੇ ਪਤਾ ਨਹੀਂ ਕਿ ਕਿੱਥੋਂ ਰਾਏ ਲੈ ਲਈ ਜਾਂ ਕਿਹੜੇ ਇਹਦੇ ਐਡਵਾਈਜ਼ਰ ਨੇ ਜਿਹੜੇ ਤੇ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਅੰਮ੍ਰਿਤਧਾਰੀ ਐਮ ਐਲ ਏ ਨੇ ਉਹਨਾਂ ਨੂੰ ਤਾਂ ਸੱਦਿਆ ਹੀ ਨਹੀਂ ਤੇ ਜਿਹਨਾਂ ਨੂੰ ਸੱਦਿਆ ਉਹਨਾਂ ਚੋਂ ਜਿਹਨੇ ਸਾਈਨ ਕਰਕੇ ਮੁਕੰਮਲ ਕੀਤਾ ਏ ਉਹਨੂੰ ਨੀ ਸੱਦਿਆ ਗਵਰਨਰ ਨੂੰ ਤੇ ਕਰਦਾ ਕੀ ਪਿਆ ਏ ਨਰੋਲ ਭਗਵੰਤ ਮਾਨ ਦੀ ਪੁਜੀਸ਼ਨ ਖਰਾਬ ਕਰਨ ਲਈ ਇਹਦੀ ਡਿਊਟੀ ਲੱਗੀ ਹੋਈ ਆ ਬਾਦਲ ਪਰਿਵਾਰ ਵੱਲੋਂ ਉਹ ਕਰ ਰਿਹਾ ਹੋਰ ਇਹਦੇ ਵਿਚ ਕੁਛ ਨੀ ਹੈਗਾ ਭਾਵੇਂ ਇਧਰ ਨੂੰ ਜਾ ਕੇ ਘੁੰਮਾਓ ਭਾਵੇਂ ਉਧਰ ਨੂੰ ਜਾ ਕੇ ਘੁੰਮਾਓ ਕੱਖ ਨੀ ਹੈਗਾ ਦੱਸਣ ਨੂੰ ਜਾਂ ਪੁੱਛਣ ਨੂੰ
1: ਕਿਉਂਕਿ MP
0: ਮਜ਼ਾਕ ਬਣਾਤਾ ਇਹਨੇ ਇਸ ਬੰਦੇ ਨੇ ਅਕਾਲ ਤਖ਼ਤ ਨੂੰ ਮਜ਼ਾਕ ਦਾ ਵਿਸ਼ਾ ਬਣਾਤਾ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ

0: ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: ਐਮ ਪੀ ਤਰਲੋਚਨ ਸਿੰਘ ਹੁਣਾਂ ਨੇ ਵੀ ਚਿੱਠੀ ਲਿਖੀ, ਉਹਨਾਂ ਨੇ ਵੀ
9: ਮੈਂ ਕਿਹਾ ਜੀ ਹਰੇਕ ਬੰਦਾ ਜਿਹੜਾ ਸਿਧਾਂਤਕ ਆ ਤੇ ਜਿਹਨੂੰ ਗੁਰੂ ਦੀ ਪਰੰਪਰਾ ਦਾ ਜਾਂ ਗਿਆਨ ਹੈ ਉਹਨੂੰ ਉਹਨੇ ਇਹਨੂੰ ਫਿੱਟ ਲਾਉਣ ਤੱਕ ਕੀਤੀ ਆ। ਇਹਦਾ ਇਹਨਾਂ ਦਾ ਬੁੱਧੀਜੀਵੀ ਹੈਗਾ ਇੱਕ ਸਰਨਾ ਇੱਕ ਜੀ ਕੇ ਤੇ ਜਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਚੱਪਲ ਚੱਟ ਪਿੱਛੇ ਲੱਗੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਬਾਦਲ ਪਰਿਵਾਰ ਵੱਲ ਮੂੰਹ ਕੀਤਾ ਉਹਨਾਂ ਨੇ। ਹੋਰ ਇਹਦਾ ਐਡਵਾਈਜ਼ਰ ਕੌਣ ਹੈ, ਇਹਨੂੰ ਕੌਣ ਸਲਾਹ ਦੇ ਰਿਹਾ ਕਿ ਐ ਨਹੀਂ ਐ ਕਰ। ਇਹ ਗੁਰੂ ਮਹਾਰਾਜ ਦੀ ਜਿਹੜੀ ਏਡੀ ਵੱਡੀ ਪ੍ਰਭਤਾ ਬਣੀ ਹੋਈ ਹੈ, ਸ਼ਾਨਾ ਬਾਤਾ ਇਤਿਹਾਸ ਉਹਨੂੰ ਕਲੰਕਿਤ ਕਰ ਰਿਹਾ, ਇਹਦਾ ਲੇਖਾ ਜੋਖਾ ਇਹਨਾਂ ਨੂੰ ਦੇਣਾ ਪਊ ਸਾਰਿਆਂ ਨੂੰ।
8: ਕੀ ਸਿੰਘ ਸਾਹਿਬ ਹੁਣ ਇਹ ਫੈਸਲਾ ਕੋਈ ਬਦਲਿਆ ਜਾ ਸਕਦਾ ਹੈਗਾ?
9: ਪਤਾ ਨਹੀਂ, ਇਹ ਤੇ ਹੁਣ ਉਹ ਕਰਕੇ ਦਿਖਾਵੇ ਕੀ ਕਰਦਾ, ਅਸੀਂ ਤੇ ਵੇਟ ਕਰਦੇ ਹਾਂ ਵੀ ਕੀ ਕਰਦਾ ਉਹ, ਦੇਖੀਏ ਅਸੀਂ ਵੀ ਕੀ ਸੱਪ ਕੱਢਦਾ, ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ।
8: ਇੱਕ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਜਾ ਰਿਹਾ ਹੈਗਾ, ਕਿਉਂਕਿ ਹਾਲਾਂਕਿ ਉਹ ਸਿਆਸੀ ਹੈ ਪਰ ਉਹ ਸਿਆਸੀ ਨਾ ਸਿਆਸੀ ਹੁੰਦਿਆਂ ਵੀ ਧਰਮ ਦੇ ਨਾਲ ਲਿੰਕਡ ਹੈਗਾ, ਕਿਉਂਕਿ ਧਰਮ ਯੁੱਧ ਮੋਰਚਾ ਜਦੋਂ ਇਹ ਨਾਮ ਆਉਂਦਾ ਤਾਂ ਬਹੁਤ ਸਾਰਾ ਕੁਛ ਇਤਿਹਾਸ ਦਾ ਸਾਡੇ ਅੱਖਾਂ ਮੂਹਰੇ ਆ ਜਾਂਦਾ ਧਰਮ ਯੁੱਧ ਮੋਰਚੇ ਤੋਂ। ਧਰਮ ਯੁੱਧ ਮੋਰਚਾ ਸੁਖਬੀਰ ਬਾਦਲ ਕਹਿੰਦੇ ਅਸੀਂ ਲਾਵਾਂਗੇ ਹੁਣ।
9: ਧਰਮ ਯੁੱਧ ਮੋਰਚਾ ਇਹਦੇ ਪਿਓ ਨੇ ਲਾਇਆ ਸੀ, ਉਹਦੇ ਵਿੱਚ ਕੌਮ ਨੇ ਕੀ ਖੱਟਿਆ, ਕੌਮ ਨੂੰ ਕੀ ਉਹਦਾ ਮੁੱਲ ਤਾਰਨਾ ਪਿਆ, ਤੇ ਜਿਹੜੇ ਇਹਨਾਂ ਨੇ ਅਕਾਲ ਤਖ਼ਤ ਤੋਂ ਮਰਜੀਵੜੇ ਬਣਾਏ ਉਹ ਅੱਜ ਕਿੱਥੇ ਨੇ, ਜਿਹੜੇ ਇਹਦੇ ਪਿਓ ਨੇ ਸੱਦਿਆ ਫੌਜੀਆਂ ਨੂੰ ਬੈਰਕਾਂ ਛੱਡ ਕੇ ਆ ਜੋ ਸਾਡਾ ਧਰਮ ਉੱਜੜ ਗਿਆ, ਸਾਡਾ ਧਰਮ ਬਰਬਾਦ ਹੋ ਗਿਆ, ਉਹ 2000 ਦੇ ਕਰੀਬ ਫੌਜੀ ਜਿਹੜੇ ਨੇ ਅੱਜ ਸਫ਼ਰ ਕਰ ਰਹੇ ਨੇ। ਤਕਰੀਬਨ ਉਹਨਾਂ ਚੋਂ 59 ਫੌਜੀ ਗੋਲੀਆਂ ਨਾਲ ਮਾਰੇ ਮਿਲਟਰੀ ਨੇ ਰਾਹ ਚ ਜਦੋਂ ਭੱਜੇ ਆ, ਉਹ 19 ਦੇ ਕਰੀਬ ਜਾਂ 20 ਦੇ ਕਰੀਬ ਲੱਭਦੇ ਹੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਵੀ ਕਿੱਥੇ ਚਲੇ ਗਏ, ਮਰ ਗਏ ਜਾਂ ਖੱਪ ਗਏ ਜਾਂ ਕਿਤੇ ਲੁੱਕ ਗਏ ਜਾਂ ਉਹਨਾਂ ਦੀ ਰਿਪੋਰਟ ਇਹ ਆ ਕਿ ਉਹ ਪਤਾ ਨਹੀਂ ਕਿੱਥੇ ਨੇ। ਬਾਕੀਆਂ ਦੇ ਕੋਰਟ ਮਾਰਸ਼ਲ ਹੋਏ, ਉਹਨਾਂ ਨੇ ਕੈਦਾਂ ਕੱਟੀਆਂ, ਸਜ਼ਾਵਾਂ ਕੱਟੀਆਂ, ਘਰੋਂ ਬੇਘਰ ਹੋਏ, ਰੋਟੀ ਤੁਆਤਰ ਹੋਏ ਇਹਨਾਂ ਦੋਵਾਂ ਪਿਓ ਪੁੱਤਾਂ ਦੀ। ਬਾਅਦ ਚ ਧਰਮ ਯੁੱਧ ਮੋਰਚੇ ਨੇ ਸਰਕਾਰ ਵੀ ਬਣਾਈ, 15 ਸਾਲ ਇਹਨਾਂ ਨੇ ਸਰਕਾਰ ਰਾਜ ਵੀ ਕੀਤਾ, ਤੇ ਉਹ ਧਰਮੀ ਫੌਜੀ ਵਿਚਾਰੇ ਰਿਕਸ਼ੇ ਚਲਾਉਂਦੇ ਨੇ ਤੇ ਰੋਟੀ ਨੂੰ ਤਰਸਦੇ ਨੇ, ਤੇ ਬੱਚੇ ਉਹਨਾਂ ਦੇ ਐਜੂਕੇਸ਼ਨ ਤੋਂ ਵਿਹੂਣੇ ਰਹਿ ਕੇ ਧੱਕੇ ਖਾ ਰਹੇ ਨੇ, ਇਲਾਜ ਕਰਾਉਣ ਲਈ ਉਹਨਾਂ ਕੋਲ ਪੈਸਾ ਨਹੀਂ। ਇੱਕ ਧਰਮ ਯੁੱਧ ਮੋਰਚਾ ਦੇ ਪਿਓ ਨੇ ਲਾਇਆ ਸੀ, ਉਹਦਾ ਰਿਜ਼ਲਟ ਤੇ ਇਹ ਆ। ਹੁਣ ਇਹ ਲਾ ਕੇ ਤੇ ਇਹਦੇ ਪਿੱਛੇ ਕਿੰਨਾ ਕੁ ਦੁਨੀਆਂ ਮਰਦੀ ਆ, ਕਿੰਨਾ ਕੁ ਚੁੱਲ੍ਹੇ ਦਾ ਬਾਲਣ ਬਣਦੀ ਆ ਸਿਆਸੀ ਭੱਠੀ ਦਾ, ਇਹ ਦੇਖਣਾ ਬਾਕੀ ਆ, ਇਹ ਵੀ ਲਾ ਕੇ ਦੇਖ ਲੈ। ਤੂੰ ਤੇ ਧਰਮ ਦੀ ਧਰਮ ਦਾ ਤਾਂ ਕੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਕਰਕੇ ਦਿਖਾ ਦੇ ਸਾਨੂੰ, ਦੱਸ ਦੇ ਵੀ ਕੀ ਧਰਮ ਦਾ ਜਿਹੜਾ ਮੂਲ ਮੰਤਰ ਕੀ ਹੈ।
8: ਕੌਣ? ਸੁਖਬੀਰ ਬਾਦਲ।
9: ਸੁਖਬੀਰ ਬਾਦਲ
8: ਉਹ ਤਾਂ ਕਹਿੰਦੇ ਦਿਨ ਰਾਤ
9: ਕਹਿੰਦੇ ਹੋਣਗੇ
8: ਘਰਾਂ ਚ,
9: ਕੋਈ ਕਹਿੰਦੇ ਹੋਣਗੇ, ਪਰ ਤੁਸੀਂ ਆ ਤੁਹਾਨੂੰ ਰੋਜ਼ ਮਿਲਦਾ, ਉਹਨੂੰ ਕਹੋ ਸੁਣਾ ਜਰਾ, ਮੈਂ ਕੈਮਰੇ ਤੇ ਲੋਕਾਂ ਨੂੰ ਸੁਣਾਉਣਾ।
8: ਨਹੀਂ ਆਉਂਦਾ ਉਹਨੂੰ ਪਾਠ?
9: ਮੈਂ ਕਿਹਾ ਜੀ ਸੁਣਾ ਵੇਖ ਲਿਓ ਸੁਣ ਕੇ। ਹੋਰ
8: ਸਿੰਘ ਸਾਹਿਬ, 98 ਦੇ ਵਿੱਚ ਜਦੋਂ ਤੁਸੀਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀਗਾ, ਲੋਕ ਹੁਣ ਜਿਹਦੀ ਚਰਚਾ ਕਰ ਰਹੇ ਨੇ ਕਹਿੰਦੇ ਉਹ ਕਿਉਂ ਨਹੀਂ ਫਿਰ ਲਾਗੂ ਕੀਤਾ, ਹੁਣ ਉਹ ਵੀ ਕਰੋ, ਉਹ ਕੀ ਸੀ ਹੁਕਮਨਾਮਾ ਜਰਾ ਉਹ ਵੀ ਦੱਸੋ।
9: ਉਹ ਹੁਕਮਨਾਮਾ ਇਹ ਸੀ ਕਿ ਲੜੋ ਨਾ, 100 ਸਾਲ ਬਾਅਦ ਵਿਸਾਖੀ, ਇਹਨੂੰ ਇਕੱਠੇ ਮਨਾਓ, ਤੇ ਜਦੋਂ ਵਿਸਾਖੀ ਮਨਾ ਲਓਗੇ ਤੇ ਉਦੋਂ ਅਗਲੇ ਦਿਨ ਤੁਹਾਨੂੰ 2 ਡਾਂਗਾਂ ਫੜਾ ਦੇਣਗੇ ਆਪਸ ਵਿੱਚ ਹੀ, ਲੜ ਕੇ ਤੇ ਤੈਅ ਕਰ ਲਿਓ ਕੌਣ ਜਿੱਦਾਂ, ਕੌਣ ਅਕਾਲ ਤਖ਼ਤ ਵਿੱਚ ਨਹੀਂ ਆਊਗਾ, ਪਰ ਵਿਸਾਖੀ ਮਨਾ ਲਓ। ਪਰ ਇਹਦੇ ਪਿਓ ਦੇ ਸੱਪ ਲੜ ਗਿਆ ਸੀ, ਉਹ ਕਹਿੰਦਾ ਨਾ ਮੈਂ ਇਕੱਲੇ ਨਹੀਂ ਮਰਨਾ, ਹੋਰ ਕੋਈ ਨਹੀਂ ਆਊਗਾ ਇੱਥੇ, ਤੇ ਉਹਨੇ ਫਿਰ ਸਭ ਕੁਛ ਤੈਸ਼ ਨੈਸ਼ ਕਰਤਾ, ਮੈਨੂੰ ਪਾਸੇ ਕੀਤਾ ਅਕਾਲ ਤਖ਼ਤ ਤੋਂ, ਟੌੜੇ ਨੂੰ ਪਾਸੇ ਕੀਤਾ ਆਪਣੀ ਸੀਟ ਤੋਂ, ਤੇ ਉਹਦੇ ਬਾਅਦ ਬਰਬਾਦੀ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਅੱਜ ਤੱਕ ਰੁਕਿਆ ਨਹੀਂਗਾ, ਤੇ ਹੁਣ ਫਿਰ ਉਸ ਅਕਾਲ ਤਖ਼ਤ ਨੂੰ ਕਹਿ ਰਿਹਾ ਕਿ ਇਕੱਠੇ ਕਰਾਓ, ਏਕਤਾ ਕਰਾਓ। ਇਹ ਗੜਗੱਜ ਜਿਹੜਾ ਹੁਣ ਆਉਣ ਵਾਲੇ ਦਿਨਾਂ ਚ ਇਹ ਵੀ ਐਲਾਨ ਕਰੂਗਾ ਕਿ ਪੰਥ ਤੇ ਬਹੁਤ ਭੀੜ ਪੈ ਗਈ ਆ ਤੇ ਸੁਖਬੀਰ ਬਾਦਲ ਹੀ ਕੱਢ ਸਕਦਾ, ਤੇ ਤੁਸੀਂ ਸਾਰੇ ਇਕੱਠੇ ਹੋ ਕੇ ਸਪੋਰਟ ਕਰੋ।
8: ਸੀਐਮ ਮਾਨ ਨੇ ਵੀ ਕਹਿਤਾ, ਕਹਿੰਦੇ ਕਿ ਇੱਕੋ ਫੈਸਲਾ ਹੁਣ ਸੁਣਾਉਣ ਕਿੰਨੇ ਰਹਿ ਗਿਆ ਜਥੇਦਾਰ ਦੇ ਵੱਲੋਂ ਜਾਂ SGPC ਪ੍ਰਧਾਨ ਦੇ ਵੱਲੋਂ ਕਿ ਭਾਈ ਕੌਮ ਦੁਵਿਧਾ ਚ ਹੈ ਤੇ ਵੋਟਾਂ ਅਕਾਲੀ ਦਲ ਨੂੰ।
9: ਮੈਂ ਬਹੁਤ ਪਹਿਲੇ ਦਿਨ ਤੋਂ ਹੀ ਮੈਂ ਇਹੀ ਸਭ ਤੋਂ ਪਹਿਲਾਂ ਇਹੀ ਕਿਹਾ ਕਿ ਇਸ ਬੰਦੇ ਨੂੰ ਮਾਨਤਾ ਨਾ ਦਿਓ। ਜੇ ਕਿਤੇ ਭੁਲੇਖੇ ਚ ਮਾਨਤਾ ਦੇ ਤੀ ਤੇ ਇਹਨੇ ਤੁਹਾਨੂੰ ਹੁਕਮ ਦੇ ਕੇ ਤੇ ਬਾਦਲ ਦੀ ਜੁੱਤੀ ਥੱਲੇ ਲਿਆਉਣਾ। ਇਹ ਮੈਂ ਪਹਿਲੇ ਦਿਨ ਗੱਲ ਕਹੀ ਸੀ ਤੇ ਕਰਾਉਣਾ ਨੇ ਇਹੀ ਕੁਛ ਆ ਕਿ ਇਹ ਇਹਨੂੰ ਰੱਖਿਆ ਹੀ ਇਸੇ ਕਰਕੇ ਆ, ਹੋਰ ਕਦ ਨੀ ਰੱਖਿਆ। ਹੁਣ ਇੱਥੇ ਇਹ ਬੈਠਾ ਦਫ਼ਤਰ ਦੇ, ਮੈਂ ਪਿੱਛੇ ਲੱਗੂ, ਤੁਸੀਂ ਅੱਗੇ ਲੱਗੋ, ਮੈਂ ਪਿੱਛੇ ਲੱਗੂ, ਗੁਰੂ ਦੀ ਗੱਲ ਹੈ। ਜੇ ਗੁਰੂ ਦੀ ਗੱਲ ਹੈ ਤਾਂ ਘਰ ਬਹਿ ਤੂੰ, ਜਿੰਨਾ ਅੱਗੇ ਲੱਗਣਾ ਆਪੇ ਲੱਗ ਜਾਣਗੇ। ਤੂੰ ਤੇ ਮਗਰੋਂ ਲਾਇਆ ਨਾ ਕੌਮ ਦਿਓ, ਨਾ ਤੇਰੇ ਪਿਓ ਨੇ ਰਜ਼ਾਇਨ ਦਿੱਤਾ ਕਦੀ, ਨਾ ਤੂੰ ਦੇਣ ਡਿਆ, ਤੇ ਅੱਗੇ ਕਿਵੇਂ ਲੱਗੇ ਕੋਈ। ਤੂੰ ਅੱਗੇ ਲਾਇਆ ਨੇ ਇਹਨੂੰ ਗੜਗੱਜ ਨੂੰ, ਤੇ ਉਹ ਅਕਾਲ ਤਖ਼ਤ ਦਾ ਆਸਰਾ ਲੈ ਕੇ ਉਹਦਾ ਨਾਂ ਵਰਤ ਕੇ ਉਹਦਾ ਨਾਂ ਦਾ ਮਿਸਯੂਜ ਕਰਕੇ ਮਿੱਟੀ ਚ ਰੋਲੀ ਜਾ ਰਿਹਾ ਅਕਾਲ ਤਖ਼ਤ ਦੀ ਪ੍ਰਭਤਾ ਨੂੰ, ਉਹਦੀ ਸ਼ਾਨਾਵਤੀ ਇਤਿਹਾਸ ਨੂੰ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੀ ਕਰਨ ਡਿਆ, ਸਾਡੀ ਕਰਤੂਤ ਕੀ ਆ, ਤੇ ਅਸੀਂ ਕਮਾਉਣਾ ਕੀ ਆ, ਤੇ ਖਾਣਾ ਕੀ ਆ, ਤੇ ਕੌਮ ਨੂੰ ਕੀ ਦੇਣਾ, ਤੇ ਅਸੀਂ ਆਪਣੇ ਤਖ਼ਤ ਨੂੰ ਕਿਉਂ ਰੋਲਦੇ ਪਏ ਹਾਂ।
8: ਸਿੰਘ ਸਾਹਿਬ, ਤੁਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਾਂਦੇ ਹੋ, ਤੁਸੀਂ ਸੈਮੀਨਾਰਾਂ ਦੇ ਵਿੱਚ ਵੀ ਜਾਂਦੇ ਹੋ, ਤੁਸੀਂ ਧਰਮ ਦੇ ਬਾਰੇ ਜਾਣਕਾਰੀ ਵੀ ਦਿੰਦੇ ਹੋ, ਤੁਹਾਨੂੰ ਲੋਕ ਸੁਣਦੇ ਵੀ ਨੇ। ਜਦੋਂ ਇੰਨਾ ਸਾਰਾ ਕੁਛ ਹੋ ਰਿਹਾ ਗਾ ਪਿਛਲੇ 2-3 ਸਾਲਾਂ ਤੋਂ, ਤੁਸੀਂ ਕਦੇ SGPC ਪ੍ਰਧਾਨ ਨਾਲ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਉੱਥੇ ਨੁਮਾਇੰਦੇ ਬੈਠੇ ਨੇ, ਚਾਹੇ ਜਥੇਦਾਰ ਹੋਣ, ਕਿਉਂਕਿ ਕੁਲਦੀਪ ਸਿੰਘ ਗੜਗੱਜ ਵੀ ਤੁਹਾਡੇ ਕਿਸੇ ਸਮੇਂ ਬਹੁਤ ਕਰੀਬੀ ਰਹੇ ਨੇ, ਕਦੇ ਗੱਲਾਂ ਕੀਤੀਆਂ ਤੁਸੀਂ ਕਿ ਭਾਈ ਆਹ ਤੁਸੀਂ ਕੀ ਕਰ ਰਹੇ ਹੋ?
9: ਗੜਗੱਜ ਗੜਗੁੱਜ ਨੂੰ ਅਸੀਂ ਆਪਣਾ ਬੂਹਾ ਲੰਘਣ ਦਿੱਤਾ ਕਦੇ? ਇਹਨਾਂ ਦੀ ਔਕਾਤ ਅਸੀਂ ਸ਼ੁਰੂ ਤੋਂ ਜਾਣਦੇ ਕੀ ਚੀਜ਼ ਰਹੇ। ਦੂਸਰੀ ਗੱਲ ਇਹ ਜਿਹੜਾ ਧਾਮੇ ਤੁਸੀਂ ਕਿਹਾ, ਤੁਸੀਂ ਲੈ ਦਿਓ ਟਾਈਮ, ਮੈਂ ਤੇ ਉਹਨੂੰ ਬਥੇਰਾ ਰੋ ਪਿੱਟ ਕੇ ਹਟ ਗਿਆ ਵੀ ਕੈਮਰੇ ਦੇ ਸਾਹਮਣੇ ਆ,
8: ਮਿਲਦੇ ਨਹੀਂ।
9: ਕਮੇਟੀ ਦੀ ਗੱਲ ਕਰੀਏ, ਕਮੇਟੀ ਬਾਰੇ ਜਿਹੜੇ ਮੇਰੇ ਸਵਾਲ ਮੈਂ ਤੁਹਾਨੂੰ ਦੱਸਾਂ, ਜਿਹੜਾ ਮੈਂ ਮੇਰੇ ਤੋਂ ਤੁਹਾਨੂੰ ਤਕਲੀਫ਼ ਹੋ ਤੁਸੀਂ ਦੱਸੋ, ਨਹੀਂ ਆਉਂਦਾ ਉਹ ਸਾਹਮਣੇ ਬੋਲਦਾ ਹੀ ਨਹੀਂ। ਪ੍ਰੈਸ ਜਿਹੜੀ ਉਹਨੂੰ ਕਹਿ ਕੇ ਦੇਖ ਲਿਓ, ਟਾਈਮ ਲੈ ਕੇ ਦੇਖ ਲਿਓ, ਜਿੱਥੇ ਕਹੇ ਘੁੰਮਾ ਜਾਊਗਾ।
8: ਕਿਉਂਕਿ ਤੁਹਾਨੂੰ ਤਾਂ ਪਿੰਡਾਂ ਦੇ ਵਿੱਚ ਲੋਕ ਸੁਣਦੇ ਨੇ, ਤੁਸੀਂ ਜਾਣਦੇ ਹੋ।
9: ਅਸੀਂ ਵੀ ਉਹੀ ਗੱਲ ਕਰਦੇ ਹਾਂ, ਪਰ ਸਾਰਾ ਕੁਛ ਨਾ, ਇਹ ਸੈਂਟਰ ਸਰਕਾਰ ਇਲੈਕਸ਼ਨ ਨਹੀਂ ਕਰਵਾ ਰਹੀ ਤੇ ਧੱਕੇ ਨਾਲ ਕਮੇਟੀ ਉਹਨਾਂ ਨੂੰ ਦਿੱਤੀ ਹੋਈ ਆ, ਉਹਦੇ ਨਾਲ ਉਹ ਆਪਣੇ ਪੰਥ ਦੇ ਮਾਲਕ ਬਣੇ ਬੈਠੇ ਆ। ਪਿੰਡਾਂ ਦੇ ਲੋਕਾਂ ਦੀ ਸਪੋਰਟ ਹੈ ਨੀ ਇਹਨਾਂ ਨੂੰ,
8: ਨਹੀਂ
9: ਨਾ ਦੇਣੀ।
8: ਤੁਸੀਂ ਪਿੰਡਾਂ ਚ ਜਾਂਦੇ ਹੋ, ਗਰਾਉਂਡ ਰਿਐਲਿਟੀ ਕੀ ਹੈ ਪਿੰਡਾਂ ਦੀ?
9: ਮੈਂ ਕਿਹਾ ਮੈਂ ਪਿੰਡਾਂ ਚ ਹੀ ਰੋਜ਼ ਰਹਿੰਦਾ, ਇਹਨਾਂ ਦੇ ਅੰਦਰ ਪਿੰਡ ਦਾ ਮੂੰਹ ਨੀ ਦੇਖਿਆ, ਅਸੀਂ ਪਿੰਡਾਂ ਚ ਰੋਜ਼ ਰਹਿੰਦੇ। ਗਰਾਉਂਡ ਰਿਐਲਿਟੀ ਇਹ ਆ ਕਿ ਲੋਕੀ ਕਹਿੰਦੇ ਇੱਕ ਵਾਰੀ ਇਲੈਕਸ਼ਨ ਹੋਣ ਦਿਓ, ਫਿਰ ਇਹਨਾਂ ਨੂੰ ਦੱਸਾਂਗੇ
8: SGPC।
9: ਗਰਾਉਂਡ ਰਿਐਲਿਟੀ ਇਹ ਆ, ਤੋ ਇਹ ਹੈ ਨੀ ਇਹਨਾਂ ਦੇ ਪੱਲੇ ਕੁਛ ਵੀ, ਇਹ ਸਿਰਫ ਸੱਤਾ ਨੂੰ ਚਿੰਬੜੇ ਹੋਏ ਆ ਤੇ ਸੈਂਟਰ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਆ। 15 ਸਾਲ ਤੋਂ ਇਲੈਕਸ਼ਨ ਨਹੀਂ ਹੋਏ, ਸਾਡੀ ਕੌਮ ਜਿਹੜੀ ਆ ਮਿੱਟੀ ਚ ਰੁਲ ਗਈ, ਸਾਡੇ ਬੱਚਿਆਂ ਦੀ, ਗਰੀਬ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੋ ਰਹੀ, ਗਰੀਬ ਦਾ ਇਲਾਜ ਨਹੀਂ ਹੋ ਰਿਹਾ, ਯਾਤਰੂ ਨੂੰ ਕਮਰਾ ਨਹੀਂ ਮਿਲ ਰਿਹਾ, ਜ਼ਮੀਨਾਂ ਵੇਚੀ ਤੁਰੇ ਜਾ ਰਹੇ ਨੇ, ਆਮ ਸਾਹਿਬ ਦੀ ਜ਼ਮੀਨ ਵੇਚ ਕੇ ਤੇ ਮੈਨੇਜਰ ਜਿਹੜਾ ਆਪਣੀ ਜੇਬ ਚ ਪਾਉਣ ਡਿਆ 1,32,00,000 ਰੁਪਈਆ, ਔਰ ਰੌਲਾ ਰੂਲਾ ਪਾ ਕੇ ਤੇ ਉਹ FIR ਕਰਵਾਈ। ਹੁਣ ਦੇਖੋ ਜੇ ਸਰਕਾਰ ਕੁਛ ਕਰ ਦੇਵੇ ਤੇ ਅਸੀਂ ਕਿੰਨੀਆਂ ਗੱਲਾਂ ਦੱਸੀਆਂ ਨੇ ਸੰਗਤ ਦੇ ਰੂਪ ਰੂਪ ਕੀਤੀਆਂ ਨੇ ਕਿ ਕਮੇਟੀ ਚ ਇਹ ਕੁਛ ਹੋ ਰਿਹਾ, ਇਹ ਕੁਛ ਹੋ ਰਿਹਾ, ਉਹਦਾ ਜਵਾਬ ਤੇ ਦੇਵੇ ਪਹਿਲਾਂ, ਇਹ ਗੜਗੱਜ ਜਵਾਬ ਦੇ ਦੇਵੇ।
8: ਕਦੇ ਕੋਈ ਵਿੱਚ ਬੰਦੇ ਪੈ ਕੇ ਕੋਈ ਸੰਪਰਕ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਬੈਠ ਕੇ ਗੱਲ ਕਰੋ ਸਾਰੀਆਂ?
9: ਸਾਨੂੰ ਬੰਦੇ ਵਿੱਚ ਤਾਂ ਪਾਈਆਂ ਨੇ ਜੇ ਕੋਈ ਭੁਲੇਖਾ ਹੋਵੇ ਤੇ,
8: ਨਹੀਂ ਜੇ ਸਿੱਧੇ ਨਹੀਂ ਮਿਲਦੇ ਧਾਮੀ।
9: ਮੈਂ ਕਿਹਾ ਜੀ ਮੈਂ ਸਿੱਧੇ ਜਿਹੜਾ ਤੁਹਾਡਾ ਮੀਡੀਆ ਇਹ ਤੋਂ ਵੱਡੀ ਗੱਲ ਕਿਹੜੀ ਹੁੰਦੀ ਹੈ?
8: ਬਿਲਕੁਲ, ਉਹ ਤਾਂ ਹੈ।
9: ਅਸੀਂ ਜਦੋਂ ਕਹਿੰਦੇ ਹਾਂ ਵੀ ਆਓ ਮੀਡੀਆ ਸਾਹਮਣੇ, ਕੈਮਰੇ ਸਾਹਮਣੇ ਆਓ, ਸਾਡੀਆਂ ਇਹਨਾਂ ਗੱਲਾਂ ਜਵਾਬ ਦਿਓ, ਇਹ ਭਗਵੰਤ ਮਾਨ ਤੇ ਇਹਨੂੰ ਲੱਗਦਾ ਧਰਮ ਧਰੋਹੀ ਆ, ਤੇ ਇਹਨਾਂ ਦੇ ਜਿਹੜੇ ਮੁਲਾਜ਼ਮ ਜ਼ਮੀਨ ਵੇਚ ਕੇ ਖਾਈ ਜਾ ਰਹੇ, 1,32,00,000 ਆਪਣੇ ਅਕਾਊਂਟ ਚ ਪਵਾ ਰਹੇ ਨੇ, ਉਹਦੇ ਬਾਰੇ ਇਹਨੂੰ ਅੰਨਾ ਇਹਨੂੰ ਦਿਖਦਾ ਨੀ ਕਿ ਗੁਰੂ ਦੀ ਜ਼ਮੀਨ ਜਾ ਰਹੀ ਤੇ ਮੈਂ ਮਾਲਕ ਬਣ ਕੇ ਬੈਠਾ ਉੱਥੇ?
8: ਉਹ ਤਾਂ ਕਹਿੰਦੇ ਮੈਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ।
9: ਸਿਪਾਹੀ ਨੀ, ਉਹਦਾ ਨੌਕਰ ਆ। ਇਹ ਭਾਵੇਂ ਧਾਮੀ ਹੋਵੇ ਭਾਵੇਂ ਗੜਗੱਜ ਹੋਵੇ, ਇਹ ਸੁਖਬੀਰ ਬਾਦਲ ਦੇ ਨੌਕਰ ਨੇ, ਨੌਕਰ ਨਖਰਾ ਨਹੀਂ ਕਰ ਸਕਦੇ। ਇਹਨਾਂ ਨੂੰ ਕਿਹਨੇ ਬਣਾਤਾ ਸਿਪਾਹੀ? ਉਹਦਾ ਸਿਪਾਹੀ ਉਹ ਆਪ ਕੀ ਆ, ਤੇ ਇਹਨਾਂ ਨੂੰ ਸਿਪਾਹੀ ਕਿਵੇਂ ਬਣਾ ਦੂਗਾ? ਤੋ ਹੈ ਨੀ, ਇਹ ਗੁਰੂ ਘਰ ਦਾ ਨੁਕਸਾਨ ਕਰ ਰਹੇ ਨੇ, ਲਗਾਤਾਰ ਕਰ ਰਹੇ ਨੇ, ਤੇ ਅਸੀਂ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ, ਸੰਗਤ ਨੂੰ ਦੱਸ ਰਹੇ ਹਾਂ ਵੀ ਆਪਣੇ ਕੌਮ ਨੂੰ, ਆਪਣੇ ਧਰਮ ਨੂੰ ਸੰਭਾਲਣਾ ਹੈ, ਤੇ ਇਹਨਾਂ ਨੂੰ ਗੁਰੂ ਘਰ ਚੋਂ ਬਾਹਰ ਕੱਢੋ।
8: ਇੱਕ ਲਾਸਟ ਸਵਾਲ ਹੈ ਸਿੰਘ ਸਾਹਿਬ, ਜੇ ਕੱਲ ਨੂੰ ਕੋਈ MLA ਕਾਨੂੰਨ ਦਾ ਰਸਤਾ ਦੇਖਦਾ ਹੈਗਾ, ਕਾਨੂੰਨ ਦੇ ਵੱਲ ਜਾਂਦਾ ਹੈਗਾ 29 ਨੂੰ, ਹਾਲਾਂਕਿ ਵੈਸੇ ਤਾਂ ਕੋਈ ਨਹੀਂ ਜਾਊਗਾ ਕਿਉਂਕਿ ਸਾਰੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ, ਚਾਹੇ ਮਨਪ੍ਰੀਤ ਸਿੰਘ ਗਿਆਲੀ ਉਹਨਾਂ ਦਾ ਵੀ ਬਿਆਨ ਆ ਗਿਆ, ਬਹੁਤ ਸਾਰੇ ਹੋਰ ਸਿੱਖ ਲੀਡਰਾਂ ਦਾ ਵੀ ਬਿਆਨ ਆਇਆ ਕਿ ਅਸੀਂ ਭਾਈ ਉੱਥੇ ਜਾਵਾਂਗੇ, ਪਰ ਲੋਕ ਇਹ ਗੱਲਾਂ ਕਰਦੇ ਨੇ ਕਹਿੰਦੇ ਸੰਵਿਧਾਨਿਕ ਤੌਰ 'ਤੇ ਜੇ ਕੱਲ੍ਹ ਨੂੰ ਉੱਥੇ ਜਾਂਦੇ ਨੇ ਤਾਂ ਕਹਿੰਦੇ ਫਿਰ ਇਹ ਤਾਂ ਉਹੀ ਗੱਲ ਹੋਜੂ ਜਿਵੇਂ ਪਹਿਲਾਂ ਵੀ ਸਿੰਘ ਸਾਹਿਬ ਕਈ ਵਗ ਗਏ ਸੀ ਉੱਥੇ ਕੋਰਟ ਦੇ ਵਿੱਚ।
9: ਗੱਲ ਇਹ ਆ ਕਿ ਉੱਥੇ ਜਾਣਗੇ ਉਹ ਗੁਰੂ ਦਾ ਦਰ ਹੈ, ਉੱਥੇ ਕਰੂਗਾ ਕੀ ਇਹ? ਜੇ ਉਹ ਜਾਂਦੇ ਨੇ ਤਾਂ ਗੁਰੂ ਦਾ ਦਰ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਦਰ ਹੈ, ਅਤੇ ਕੀ ਕਰੂਗਾ ਇਹਨਾਂ ਨੂੰ? ਉਹ ਅਕਾਲ ਤਖ਼ਤ ਦੇ ਇਹਨੂੰ ਮੂਰਖ ਬੰਦੇ ਨੂੰ ਇਹ ਨਹੀਂ ਪਤਾ ਕਿ ਅਕਾਲ ਤਖ਼ਤ ਦੇ ਉੱਤੇ ਨਿਗੁਰੇ ਬੰਦੇ ਦੀ ਅਰਦਾਸ ਨਹੀਂ ਹੋ ਸਕਦੀ। ਨਿਗੁਰੇ ਬੰਦੇ ਦੇ ਨਾਂ ਦਾ ਅਕਾਲ ਤਖ਼ਤ ਤੇ ਅਖੰਡ ਪਾਠ ਨਹੀਂ ਹੋ ਸਕਦਾ, ਤੇ ਨਿਗੁਰਿਆਂ ਨੂੰ ਇਹਨੇ ਬੁਲਾਇਆ ਤੇ ਕਰੂਗਾ ਕੀ? ਅਸੀਂ ਤੇ ਆਪ ਦੇਖਣਾ ਚਾਹੁੰਦੇ ਹਾਂ। ਸਿਧਾਂਤ ਜਿਹੜੇ ਹੁੰਦੇ ਨੇ ਉਹ ਆਪਣੀ ਥਾਂ ਤੇ ਹੁੰਦੇ ਨੇ, ਸਿਧਾਂਤ ਕੌਮ ਨੂੰ ਰਾਹ ਦਿੰਦੇ ਨੇ। ਇਹੋ ਜਿਹੇ ਮੂਰਖ ਲਾਣੇ ਨੇ ਤੇ ਅੰਨੇ ਆਗੂਆਂ ਦੀ ਤਰ੍ਹਾਂ ਸਾਡੇ ਨਾਲ ਜਿਹੜਾ ਧਰੋਹ ਕਮਾਇਆ ਜਾਂ ਕਮਾਉਣ ਡੇ ਆ। ਮੈਂ ਹੈਰਾਨ ਆ ਜਿਹੜੇ ਅੰਮ੍ਰਿਤਧਾਰੀ ਜਿਹੜੇ MLA ਨੇ ਉਹਨਾਂ ਨੂੰ ਤਾਂ ਬੁਲਾਇਆ ਨੀ, ਇਹਨੇ ਅੰਮ੍ਰਿਤਧਾਰੀ MLA ਨੂੰ ਤਾਂ ਬੁਲਾਇਆ ਨੀ, ਤੇ ਜਿੰਨੇ ਬੁਲਾਏ ਨੇ ਨਗੋਰੇ ਬੁਲਾਏ ਨੇ, ਤੇ ਨਗੋਰੇ ਜਿਹੜਾ ਜਿਹਨੇ ਗੁਰੂ ਦਾ ਅੰਮ੍ਰਿਤਪਾਨ ਨਹੀਂ ਕੀਤਾ ਉਹਦੀ ਅਕਾਲ ਤਖ਼ਤ ਦੇ ਉੱਤੇ ਅਰਦਾਸ ਨਹੀਂ ਹੋ ਸਕਦੀ, ਇਹ ਮਰਿਆਦਾ ਹੈ।
8: ਤੁਸੀਂ ਇਹੋ ਜਿਹੇ ਸਿਸਟਮ ਦੇ ਵਿੱਚ ਹੁੰਦੇ, ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਪਰ ਹੁੰਦੇ, ਤੁਸੀਂ ਕੀ ਕਰਦੇ? ਤੁਸੀਂ ਕੀ ਸਲਾਹ ਦਿੰਦੇ?
9: ਹੋ ਗਈ ਜੇ ਅਸੀਂ ਹੁੰਦੇ ਤੇ ਇਹੋ ਜਿਹੇ ਕੇਸ ਆਉਂਦੇ ਹੀ ਕਿਉਂ? ਇਹੋ ਜਿਹੇ ਕੇਸ ਕਾਹਦੇ ਲਈ ਲਿਆਵੇ? ਇਹਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਜਿਹੜੀ ਆ ਕੋਈ ਗੱਲ ਹੋਵੇ ਭਗਵੰਤ ਮਾਨ ਦੀ, ਉਹਨੂੰ ਅਸੀਂ ਪੰਥਕ ਇਸ਼ੂ ਕਿਉਂ ਬਣਾਉਂਦੇ? ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ ਉਹਨੂੰ ਅਸੀਂ ਪੰਥਕ ਇਸ਼ੂ ਬਣਾ ਕੇ ਤੇ ਪੰਥ ਦੇ ਵਿੱਚ ਉਹਨੂੰ ਕਹਿੰਦੇ ਇਹਨੂੰ ਧਰੋਹੀ ਆ, ਪੰਥ ਧਰੋਹੀ ਆ, ਇਹਨੂੰ ਮੂੰਹ ਨਾ ਲਓ, ਇਹ ਕਿਉਂ ਕਰਦੇ? ਕੋਈ ਪਾਗਲ ਬੰਦਾ ਕਰ ਸਕਦਾ ਤੇ ਪਾਗਲ ਹੀ ਕਰ ਰਿਹਾ।
8: ਪਰ ਉਹ ਫੋਟੋ ਦਾ ਹਵਾਲਾ ਦੇ ਦਿੰਦੇ ਨੇ, ਕਹਿੰਦੇ ਗੁਰੂ ਸਾਹਿਬ ਦੀ ਫੋਟੋ
9: ਦੇਈ ਜਾਵੇ, ਫੋਟੋ ਦਾ ਹਵਾਲਾ ਦੇਈ ਜਾਵੇ, ਫੋਟੋ ਦਾ ਹਵਾਲਾ ਦਿੱਤਿਆਂ ਕੀ ਹੁੰਦਾ? ਤੇ ਬੰਦੇ ਮਰ ਗਏ ਸਾਰੇ, ਅੱਜ ਫੋਟੋ ਦੀ ਲੋੜ ਪੈ ਗਈ ਉਹਨੂੰ? ਫੋਟੋ ਤੇ ਇਹਦੀਆਂ ਵੀ ਬਣੀਆਂ ਨੇ, ਫੋਟੋ ਤੇ ਗੜਗੱਜ ਦੀਆਂ ਵੀ ਬਹੁਤ ਨੇ, ਕੀ ਕਰੂਗਾ ਇਹ? ਕਿੱਥੇ ਕਿੱਥੇ ਮੂੰਹ ਦਊਗਾ? ਅਜੇ ਕੱਲ ਇਹਨੇ ਮੂੰਹ ਉਹਦੇ ਪੈਰੀ ਹੱਥ ਲਾਏ ਨੇ ਸੁੱਚੇ ਲੰਘਾ ਦੇ, ਤੇ ਕੋਈ ਬਸ਼ਰਮ ਤੇ ਬੌਂਦਲਿਆ ਬੰਦਾ ਉਹਦੇ ਪੈਰੀ ਵੀ ਹੱਥ ਨਹੀਂ ਲਾਉਂਦਾ, ਉਸ ਬੰਦੇ ਜਿਹੜੀ ਉਹਦੀ ਕਰਤੂਤ ਰਹੀ ਹੈ। ਹਾਂਜੀ, ਇਹਨੇ ਉਹਦੇ ਪੈਰੀ ਹੱਥ ਲਾਏ ਨੇ ਤੇ ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸੀ ਕਿਉਂ ਲਾਏ ਨੇ, ਕਿ ਇਹਦਾ ਤੇ ਨਾ ਡਿਕਲੇਅਰ ਕਰਨ ਨੂੰ ਕੋਈ ਤਿਆਰ ਨਹੀਂ ਸੀ ਵੀ ਇਹਨੂੰ ਇਹ ਜਥੇਦਾਰ ਬਣਾ ਤਾ ਕਮੇਟੀ ਵੱਲੋਂ, ਇਹ ਸੁੱਚੇ ਲੰਘਾਹ ਤੋਂ ਕਰਵਾਇਆ ਉਹਨਾਂ ਪ੍ਰੈਸ ਕਾਨਫਰੰਸ ਕਰਕੇ, ਉਹਦੇ ਲਈ ਅਹਿਸਾਨਮੰਦ ਸੀ, ਉਹਦੇ ਲਈ ਪੈਰੀ ਹੱਥ ਲਾਏ। ਇੰਨਾ ਗਿਰ ਸਕਦਾ ਬੰਦਾ ਅਸੀਂ ਸੋਚ ਨਹੀਂ ਸਕਦੇ।
8: ਅਖੀਰ ਤੁਸੀਂ ਸਿੱਖ ਸੰਪਰਦਾਵਾਂ ਨੂੰ ਕਿਵੇਂ ਦੇਖਦੇ, ਉਹਨਾਂ ਦਾ ਰੋਲ ਕਿਵੇਂ ਦੇਖਦੇ?
9: ਕਿਉਂਕਿ ਜਿੱਦੇ
8: ਗੁਰਗੱਦ ਸਾਹਿਬ ਉਹਨਾਂ ਨੇ ਬੁਲਾਇਆ ਉਸ ਦਿਨ ਨਾ ਤਾਂ ਬੁੱਢਾ ਦਲ ਮੁਖੀ ਬਾਬਾ ਬਲਵੀਰ ਸਿੰਘ ਉੱਥੇ ਸੀ, ਨਾ ਬਾਬਾ ਹਰਨਾਮ ਸਿੰਘ ਉੱਥੇ ਸੀ, ਕੋਈ ਨਹੀਂ ਉਹਨਾਂ ਦੇ ਵਿੱਚੋਂ ਪਹੁੰਚਿਆ।
9: ਸਿੱਖ ਸੰਪਰਦਾਵਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਇਹੋ ਜਿਹੇ ਨਾਮ ਧਰੀਕ ਜਿਹੜੇ ਬੰਦੇ ਨੇ ਆਪੇ ਬਣੇ ਜਥੇਦਾਰ ਨੇ ਤੇ ਪੈਸਿਆਂ ਦੀ ਖਾਤਰ ਇਹ ਰੋਟੀਆਂ ਦੇ ਖਾਣ ਤਾਲਪੁਰ ਦੇ ਪਏ ਨੇ, ਉਹਨਾਂ ਨੂੰ ਮਾਨਤਾ ਨਾ ਦਿਓ। ਸਾਡੀ ਕੌਮ ਦਾ, ਸਾਡੇ ਧਰਮ ਦਾ ਇਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਤੇ ਹੋਰ ਕਰਨਗੇ ਜੇ ਤੁਸੀਂ ਮਾਨਤਾ ਦਿਓਗੇ। ਤੇ ਉਹ ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਇਹੀ ਹੋ ਰਿਹਾ ਕਿ ਜਦੋਂ ਵੀ ਕਿਸੇ ਰੂੜ ਸਿੰਘ ਨੂੰ ਅਸੀਂ ਇੱਥੇ ਬਣਾਉਂਦੇ ਹਾਂ ਤੇ ਉਦੋਂ ਫਿਰ ਜਨਰਲ ਡਾਇਰ ਨੂੰ ਸਰੋਪੇ ਦਿੱਤੇ ਜਾਂਦੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਹਿਸਟਰੀ ਦੇ ਵਿੱਚ ਅਸੀਂ ਫਿਰ ਪਿੱਠਦੇ ਰਹਿੰਦੇ ਹਾਂ ਤੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਅਸੀਂ ਜਿਉਂਦੇ ਜਾਗਦੇ ਦੇਖ ਰਹੇ ਹਾਂ ਵੀ ਇਹ ਬੰਦਾ ਕੀ ਕਰ ਰਿਹਾ, ਕੀ ਮਤਲਬ ਹੈ? ਦੱਸੋ, ਇੱਕ ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਨੂੰ ਪਤਾ ਨਹੀਂ ਉਹ ਕਦੋਂ ਦੀ ਕਿਹੜੇ ਵੇਲੇ ਦੀ ਉਹ ਹੈਗੀ ਆ, ਤੇ ਉਹਨੂੰ ਇਹ ਲਿਆ ਕੇ ਪੰਥਕ ਇਸ਼ੂ ਬਣਾ ਰਿਹਾ ਤੇ ਪੰਥਕ ਇਸ਼ੂ ਬਣਾ ਕੇ ਤੇ ਉਹਨੂੰ ਜਿਹੜਾ ਬਹੁਤ ਲੰਬੇ ਪ੍ਰੋਸੀਜਰ ਤੋਂ ਬਾਅਦ ਇੱਕ ਹੁਕਮ ਹੁੰਦਾ ਕਿ ਇਹਨੂੰ ਮੂੰਹ ਨਾ ਲਾਇਆ ਜਾਵੇ, ਇਹਦੇ ਨਾਲ ਸਾਂਝ ਨਾ ਰੱਖੀ ਜਾਵੇ, ਇਹ ਧਰਮ ਧਰੋਹੀ ਆ, ਉਹ ਗੱਲ ਆ ਜਿਹੜੀ ਅੱਜ ਉਹ ਬਿਨਾਂ ਫੈਸਲੇ ਤੋਂ ਸੁਣਾਈ ਜਾ ਰਿਹਾ। ਤੇ ਇਹ ਜਿਹੜਾ ਇਹੋ ਜਿਹੜੇ ਅਕਿਰਤ ਘਣ ਲੋਕ ਨੇ ਉਹਨਾਂ ਨੂੰ ਅਕਾਲ ਤਖ਼ਤ ਸ਼ੋਭਦਾ ਨਹੀਂ, ਅਕਾਲ ਤਖ਼ਤ ਦੇ ਉੱਤੇ ਉਹ ਸ਼ੋਭਦੇ ਨਹੀਂ, ਉਹ ਭਾਰ ਪਏ ਹੋਏ ਨੇ ਅਕਾਲ ਤਖ਼ਤ ਦੇ ਉੱਤੇ। ਤੇ ਇਹੋ ਜਿਹੇ ਬੰਦਿਆਂ ਨੂੰ ਨਾ ਤੇ ਸਹਿਯੋਗ ਦਿਓ, ਨਾ ਉਹਨਾਂ ਨੂੰ ਸਪੋਰਟ ਕਰੋ, ਨਾ ਉਹਨਾਂ ਨੂੰ ਮਾਨਤਾ ਦਿਓ।
8: ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਸ੍ਰੀ ਵਾਹਿਗੁਰੂ ਫਤਿਹ।
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
10: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
11: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਏ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
12: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
10: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
10: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
10: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
10: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
12: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
13: सोने घर दी निशानी हुंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इना दा शोरूम अज ही इना दे शोरूम ते पुजो 2935 19th Street नॉर्थ ईस्ट कैलगरी कैलगरी कारपेट एम्पायर फोन नंबर 403-510-1515 2935 19th Street नॉर्थ ईस्ट कैलगरी
14: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
15: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
14: जानिया पछानिया नाम है सांझा पंजाब ग्रोसरी स्टोर
15: तुहाडी ग्रोसरी दीआं लोड़ां पूरीआं करन लई सांझा पंजाब दीआं कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
14: सांझा पंजाब ग्रोसरी स्टोर पहली लोकेशन 331-3690 वेस्ट विंड ड्राइव
15: दूजी लोकेशन 117-7770 एवेन्यू
14: तीजी लोकेशन 570-6520 फाल्कनरिज बुलेवार्ड
15: चौथी लोकेशन 606 सिटीस्केप स्क्वायर
14: पांचवी लोकेशन 3150-235 रेड एम्बर्स वे
15: छेवीं लोकेशन 445 कैरिंगटन बुलेवार्ड नॉर्थ वेस्ट कैलगरी
14: सांझा पंजाब ग्रोसरी स्टोर दीआं 6 लोकेशनां दा सांझा फोन नंबर
15: 403-835-2222